0: ਉਹ ਜਿਹੜੀ ਮਸਜਿਦ ਕਮੇਟੀ ਦਾ ਮੁਤਵਲੀ ਸੀਗਾ ਮੁਹੰਮਦ ਤਨਵੀਰ ਅਹਿਮਦ, ਉਸਨੇ ਪਟੀਸ਼ਨ ਪਾ ਕੇ ਗੱਲ ਆਖੀ ਸੀ, ਸਾਨੂੰ ਦੱਸਿਆ ਤੱਕ ਨੀ ਗਿਆ, ਸਾਡੇ ਕੋਲ ਕੋਈ ਨੋਟਸ ਤੱਕ ਨੀ ਆਇਆ, ਸਾਨੂੰ ਇਹ ਵੀ ਟਾਈਮ ਨੀ ਦਿੱਤਾ ਗਿਆ ਕਿ ਅਸੀਂ ਕੋਰਟ ਦਾ ਸਹਾਰਾ ਲੈ ਲਈਏ
1: ਜੀ।
0: ਤੇ ਆਏ ਲੋਕ ਤੇ ਆ ਕੇ 6 ਬਲਡੋਜ਼ਰ ਲਾ ਕੇ ਢਾਹ ਤੇ, ਤੇ ਉਲਟਾ ਸਾਡੇ ਉੱਤੇ ਤੁਸੀਂ ਕਰੋੜਾਂ ਦਾ ਲਾਤਾ ਜੁਰਮਾਨਾ। ਇਸ ਸੰਦਰਭ ਦੇ ਵਿੱਚ ਹਾਈ ਕੋਰਟ ਨੇ ਇੱਕ ਤਾਂ 6,41,00,000 ਰੁਪਏ ਜੁਰਮਾਨੇ ਦੇ ਰੋਕ ਲਾਤੀ ਆ, ਤੇ ਦੂਜੇ ਪਾਸੇ ਉਹਨਾਂ ਨੇ ਇਹ ਜਵਾਬ ਤਲਬ ਕੀਤਾ ਯੂਪੀ ਸਰਕਾਰ ਤੋਂ, ਅਤੇ ਜਿਹੜੀ ਇਹ ਢਾਉਣ ਵਾਲਾ ਪ੍ਰਸ਼ਾਸਨ ਹੈਗਾ ਉਹ ਤੋਂ ਜਵਾਬ ਮੰਗਿਆ ਕਿ ਤੁਸੀਂ ਆਪਣਾ ਕਾਊਂਟਰ ਹਲਫੀਆ ਬਿਆਨ ਦਾਖਲ ਕਰੋ, ਪ੍ਰਸ਼ਾਸਨ ਨੂੰ ਵੀ ਕਿਹਾ ਉਹਨੇ ਹਾਈ ਕੋਰਟ ਨੇ
1: ਜੀ। ਕਹਿੰਦੇ ਜੀ ਅਨੁਰੁੱਧ ਆਚਾਰਿਆ ਨੇ ਸੰਤ ਰਾਮਪਾਲ ਨੂੰ ਦੱਸਿਆ ਸਨਾਤਨ ਦਾ ਦੁਸ਼ਮਣ, ਕੀ ਕਹਿਣਾ ਚਾਹੋਗੇ?
0: ਹਾਂ, ਅਸਲ ਵਿੱਚ ਨਾ ਜੀ ਸੰਤ ਰਾਮਪਾਲ ਜਿਹੜੇ ਹਰਿਆਣਾ ਦੇ ਵਿੱਚ ਰਹਿੰਦੇ ਆ, ਜੇਲ੍ਹ ਵੀ ਕੱਟ ਕੇ ਆਏ ਨੇ ਉਹ, ਤੇ ਮੇਰੇ ਖਿਆਲ ਜੇਲ੍ਹ ਫਿਰ ਜਾ ਸਕਦੇ ਆ। ਉਹਨਾਂ ਦੇ ਵੱਲੋਂ ਜਿਹੜੇ ਹਿੰਦੂ ਸਨਾਤਨੀ ਗ੍ਰੰਥ ਹੈਗੇ ਆ, ਗ੍ਰੰਥਾਂ ਉਹਨਾਂ ਦੇ ਗ੍ਰੰਥ ਚੱਕ, ਜਿਹੜੇ ਕਿ ਹਿੰਦੂ ਗ੍ਰੰਥ ਹੈਗੇ, ਉਹਨਾਂ ਗ੍ਰੰਥਾਂ ਦੇ ਵਿੱਚੋਂ ਇਹਨਾਂ ਸਨਾਤਨ ਦੇ ਜੋ ਸਾਖੀਆਂ ਵਾਪਰੀਆਂ ਹੋਈਆਂ, ਜੋ ਘਟਨਾਵਾਂ ਮਾਇਥੋਲੋਜੀ ਦੇ ਵਿੱਚ ਹੈਗੀਆਂ ਨੇ, ਉਹਨਾਂ ਦਾ ਸਹਾਰਾ ਲੈ ਕੇ, ਉਹਨਾਂ ਦੇ ਗ੍ਰੰਥਾਂ ਦਾ ਸਹਾਰਾ ਲੈ ਕੇ ਸਨਾਤਨ ਦੇ ਦੇਵੀ ਦੇਵਤਿਆਂ ਦੇ ਪ੍ਰਤੀ ਕਾਫੀ ਕੁਛ ਕਿਹਾ ਜਾ ਰਿਹਾ। ਰਾਮਪਾਲ ਵੱਲੋਂ ਤਾਂ ਘੱਟ, ਉਹਦੇ ਅਨਿਆਈਆਂ ਵੱਲੋਂ ਜ਼ਿਆਦਾ, ਰੀਲਾਂ ਬਣਾ ਬਣਾ ਕੇ ਪੇਸ਼ ਕਰਦੇ ਨੇ ਕਿ ਕਿੱਦਾਂ ਕ੍ਰਿਸ਼ਨ ਨੇ ਕਿਹਦੇ ਨਾਲ ਵਿਆਹ ਕਰਾਇਆ ਸੀਗਾ, ਤੇ ਪੁਰਾਣੇ ਨਾਲ ਇੰਦਰ ਦਾ ਕੀ ਸਿਸਟਮ ਸੀਗਾ, ਤੇ ਵਰਮਾ ਦਾ ਕੀ ਸਿਸਟਮ, ਮਤਲਬ ਕਾਫੀ ਗੱਲਾਂ ਉਹ ਦੱਸਦੇ ਨੇ, ਰੀਲਾਂ ਬਣਾ ਬਣਾ ਕੇ, ਵੀਡੀਓ ਬਣਾ ਬਣਾ ਕੇ, ਉਹਨਾਂ ਗ੍ਰੰਥਾਂ ਦੇ ਸਹਾਰਾ ਲੈ ਕੇ। ਵੀ ਤੁਹਾਡੇ ਗ੍ਰੰਥ ਚ ਇਹ ਗੱਲ ਲਿਖੀ ਹੋਈ ਆ, ਤੁਹਾਡੇ ਗ੍ਰੰਥ ਚ ਇਹ ਗੱਲ ਲਿਖੀ ਆ ਵੀ ਤੁਸੀਂ ਗਊ ਦਾ ਮਾਸ ਵੀ ਖਾਂਦੇ ਰਹੇ ਹੋ, ਤੁਹਾਡੇ ਗ੍ਰੰਥ ਵਿੱਚ ਇਹ ਲਿਖੀ ਆ ਵੀ ਤੁਹਾਡੇ ਆਪਣੀਆਂ ਭੈਣਾਂ ਨਾਲ ਵੀ ਆਪਣਾ ਉਹ ਇੱਦਾਂ ਕਰ ਲੈਂਦੇ ਸੀਗੇ, ਵੀ ਤੁਹਾਡੇ ਗ੍ਰੰਥਾਂ ਦੀ ਗੱਲ ਲਿਖੀ, ਏਦਾਂ ਦੀਆਂ ਗੱਲਾਂ ਉਹ ਕਰ ਰਹੇ ਨੇ ਕਾਫੀ ਦੇਰ ਤੋਂ। ਤੇ ਇਸ ਗੱਲ ਦੀ ਵਿਰੋਧ ਤਾਂ ਵੀ ਹੋਈ ਆ, ਸੰਤ ਰਾਮਪਾਲ ਨੂੰ ਚੈਲੰਜ ਵੀ ਕੀਤਾ ਗਿਆ ਕੁਝ ਸਨਾਤਨੀ ਲੋਕਾਂ ਵੱਲੋਂ ਕਿ ਸਾਡੇ ਨਾਲ ਆ ਕੇ ਤੂੰ ਬਹਿਸ ਕਰ, ਇਹ ਜਿਹੀਆਂ ਗੱਲਾਂ ਸਾਡੇ ਸਨਾਤਨ ਦੇ ਵਿਰੁੱਧ ਬੋਲ ਰਿਹਾ। ਤੇ ਅਨੁਰੁੱਧਾਚਾਰੀਆ ਵੀ ਕੱਲ ਹਰਿਆਣੇ ਵਿੱਚ ਸੀਗੇ, ਉਹਨਾਂ ਨੇ ਵੀ ਸੰਤ ਰਾਮਪਾਲ ਨੂੰ ਸਨਾਤਨ ਵਿਰੋਧੀ ਕਿਹਾ, ਕਹਿੰਦੇ ਵੀ ਦੁਸ਼ਮਣਾ ਸਨਾਤਨ ਨੂੰ ਬਦਨਾਮ ਕਰ ਰਿਹਾ ਹੈ, ਹੋ ਸਕਦਾ ਕਿ ਇਹ ਈਸਾਈਆਂ ਤੋਂ ਫੰਡ ਵੀ ਲੈ ਰਿਹਾ ਹੋਵੇ
1: ਜੀ।
0: ਤੇ ਇਹ ਗੱਲ ਵੀ ਇਹਨਾਂ ਨੇ ਅਨੁਰੁੱਧਾਚਾਰੀ ਨੇ ਕੱਲ ਦੋਸ਼ ਲਾਏ ਨੇ ਬੜੇ ਵੱਡੇ ਪੱਧਰ ਤੇ। ਬਾਕੀ ਇਸ ਤਰ੍ਹਾਂ ਹੈ ਕਿ ਧਾਰਮਿਕ ਤੌਰ ਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਧਰਮ ਦੇ ਉੱਤੇ ਕੋਈ ਵੀ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਜਿਸ ਨਾਲ ਕਿ ਕੁਝ ਲੋਕਾਂ ਦਾ ਮਨ ਪ੍ਰੇਸ਼ਾਨ ਹੋਵੇ ਜੀ।
1: ਜੀ ਬਿਲਕੁਲ। ਔਰ ਕਰਦੇ ਸਵਾਲ, ਸਚਿਨ ਪਾਇਲਟ ਨੇ ਪੰਜਾਬ ਆਉਣ ਤੋਂ ਪਹਿਲਾਂ ਬੋਲਣਾ ਸ਼ੁਰੂ ਕੀਤਾ ਸੀ, ਕੀ ਕਹਿਣਾ ਚਾਹੋਗੇ?
0: ਸੱਜਣਾ ਜੀ, ਉਹ ਸਚਿਨ ਪਾਇਲਟ ਹੋਣਾ, ਉਹਨਾਂ ਵੈਸੇ ਤਾਂ ਪੰਜਾਬ ਦੇ ਲੀਡਰਾਂ ਵੱਲੋਂ ਉਹ ਪੰਜਾਬ ਦਾ ਇੰਚਾਰਜ ਲਾਇਆ ਗਿਆ ਜੀ, ਰਾਹੁਲ ਗਾਂਧੀ ਵੱਲੋਂ, ਮਲਿਕਾ ਅਰਜੁਨ ਖੜਗੇ ਵੱਲੋਂ ਪੰਜਾਬ ਦੇ ਲੀਡਰਾਂ ਨੇ ਤਾਂਤਾ ਲਾ ਲਿਆ ਉੱਥੇ ਜਾਣ ਦਾ। ਫਿਰ ਹੁਣ ਪੰਜਾਬ ਦੇ ਲੀਡਰ ਉੱਥੇ ਲਗਾਤਾਰ ਦਿੱਲੀ ਜਾ ਕੇ ਮਿਲ ਰਹੇ ਨੇ, ਕੋਈ ਰਾਜਸਥਾਨ ਜਾ ਕੇ ਮਿਲ ਰਿਹਾ ਉਹਨੂੰ। ਕੱਲ ਬੋਲੇ ਨੇ ਸਚਿਨ ਪਾਇਲਟ, ਪੰਜਾਬ ਦੇ ਇੰਚਾਰਜ ਨੇ ਜੀ, ਉਹ ਭੁਪੇਸ਼ ਬਘੇਲ ਦੀ ਥਾਂ ਲੈ ਰਹੇ ਨੇ ਉਹ, ਤੇ ਉਹਨਾਂ ਨੇ ਕੱਲ ਬੋਲਿਆ, ਕਹਿੰਦੇ ਜੀ ਅਸੀਂ ਸੀਐਮ ਫੇਸ ਚੋਣਾਂ ਤੋਂ ਪਹਿਲਾਂ ਬਿਲਕੁਲ ਵੀ ਜੀ ਐਲਾਨ ਕਰਾਂਗੇ, ਅਸੀਂ ਨਹੀਂ ਐਲਾਨਾਂਗੇ ਕਿ ਮੁੱਖ ਮੰਤਰੀ ਕੌਣ ਹੋਏਗਾ ਪੰਜਾਬ ਦਾ। ਰਾਹੁਲ ਗਾਂਧੀ ਦੇ ਅਧੀਨ, ਰਾਹੁਲ ਗਾਂਧੀ ਦੇ ਫੇਸ ਤੇ ਚੋਣਾਂ ਲੜਾਂਗੇ ਅਸੀਂ, ਤੇ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ, ਪੰਜਾਬ ਦੇ ਵਿੱਚ ਸਾਡਾ ਕੋਈ ਧੜੇਬੰਦੀ ਰਹਿਣ ਦਾਂਗੇ ਅਸੀਂ, ਚੰਨੀ ਨਾਲ, ਰਾਜਾ ਬੜਿੰਗ ਨਾਲ, ਤੇ ਸਾਡੀ ਹੋਰ ਕਈਆਂ ਨੇਤਾਵਾਂ ਦੇ ਨਾਲ, ਪੰਜਾਬ ਦੇ ਨੇਤਾ ਨਾਲ ਮੇਰੀ ਗੱਲ ਹੋ ਚੁੱਕੀ ਆ। ਪਾਇਲਟ ਕਹਿੰਦਾ ਕਿ ਸਾਡਾ ਹਾਲਾਤ ਜਿਹੜੇ ਹੈਗੇ ਨੇ ਬਹੁਤ ਚੰਗੇ ਆ, ਪੰਜਾਬ ਦੇ ਵਿੱਚ ਸਾਡੀ ਜਿਹੜੀ ਟੱਕਰ ਹੈਗੀ ਆ ਉਹ ਸਿੱਧੀ ਆਮ ਆਦਮੀ ਪਾਰਟੀ ਦੇ ਨਾਲ ਆ, ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਾਲਾ ਨਹੀਂ ਰਿਹਾ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਵਾਲਾ ਸੀਗਾ ਉਹ ਨਹੀਂ ਰਿਹਾ ਇਸ ਵੇਲੇ, ਇਸ ਵੇਲੇ ਉਹਦੇ ਕਈ ਸਾਰੇ ਟੁਕੜੇ ਹੋ ਚੁੱਕੇ ਨੇ, ਉਹਦੇ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਹੈਗਾ, ਭਾਜਪਾ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਹੈਗਾ, ਤੇ ਸਾਡਾ ਮੁਕਾਬਲਾ ਹੈਗਾ ਸਿੱਧਾ ਆਮ ਆਦਮੀ ਪਾਰਟੀ ਦੇ ਨਾਲ। ਕੱਲ ਉਹ ਸਚਿਨ ਪਾਇਲਟ ਕਾਫੀ ਬੋਲੇ ਨੇ ਕੱਲ ਪੰਜਾਬ ਬਾਰੇ, ਉਹ ਪੰਜਾਬ ਵਿੱਚ ਬਹੁਤ ਜਲਦ ਆ ਵੀ ਰਹੇ ਨੇ ਅੰਜੂ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਅਕੀਦਾ ਸਾਹਿਬ ਜੀ, ਔਰ ਕੱਲ ਇਸੇ ਤਰ੍ਹਾਂ ਦੇ ਨਾਲ, ਕੱਲ ਨਹੀਂ ਮੰਡੇ ਨੂੰ ਫਿਰ ਦੁਬਾਰਾ ਤੋਂ ਤੁਹਾਡੇ ਨਾਲ ਮੁਲਾਕਾਤ ਹੋਏਗੀ ਜੀ। ਮੇਰੇ ਵੱਲੋਂ ਹੁਣ ਆਪ ਜੀ ਨੂੰ ਬਹੁਤ ਬਹੁਤ ਨਿੱਘੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਅੰਜੂ ਜੀ, ਬਹੁਤ ਸ਼ੁਕਰੀਆ ਅੰਜੂ ਜੀ।
1: ਥੈਂਕ ਯੂ ਜੀ। ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ ਰੰਗਲਾ ਪੰਜਾਬ, ਮੈਂ ਤੁਹਾਡੀ ਹੋਸਟ ਹਿੰਦੂ ਸੰਜੂ ਸਿੱਕਾ। ਔਰ ਅਸੀਂ ਜਮਾਤ 1320 ਫ੍ਰੀਕੁਐਂਸੀ ਦੇ ਤੁਸੀਂ ਸਾਡੇ ਸ਼ੋਅ ਨੂੰ ਸੁਣ ਰਹੇ ਹੋ ਔਰ ਦੇਖ ਵੀ ਰਹੇ ਹੋ। ਸਾਡੇ ਸਟੂਡੀਓ ਦਾ ਨੰਬਰ 905-813-1300 ਜਾਂ ਫਿਰ ਤੁਸੀਂ ਮੈਨੂੰ ਕਾਲ ਕਰਨਾ ਚਾਹੁੰਦੇ ਹੋ 416-520-3699 ਤੇ ਕਾਲ ਕੀਤੀ ਜਾ ਸਕਦੀ ਹੈ। ਸਟੇ ਟਿਊਨਡ, ਯੂ ਵਾਚਿੰਗ ਐਂਡ ਲਿਸਨਿੰਗ ਟੂ ਰੇਡੀਓ ਐਂਡ ਟੀਵੀ ਪ੍ਰੋਗਰਾਮ ਰੰਗਲਾ ਪੰਜਾਬ। ਵਿਲ ਬੀ ਬੈਕ ਵਿਦ ਯੂ ਅ ਸ਼ਾਰਟ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੋਂ ਬਾਅਦ।

0: You're listening to CNN Toronto Chawla News Network.
1: Radio program, TV program, agla Punjab C Jamaat 1320 AM frequency aur sade geet nu pasand kita. Thank you for my shigeet hega si ji. Maple One Kitchen and Bath Inc. ne isnu sponsor kita si. Pichle 20 saal to custom woodworking ya services provide karde ne. Google te di 5 star rating hai ge. Bahut hi wadi high end kitchen cabinets te vich di maharat hasil hai ge nanu. Or custom closet bar, TV units, وغیرہ سب تے سب جو ہے کہ بنا دینے تہاڈے لئی. That is Maple One Kitchen and Bathing. 170 Advanced Boulevard located, unit number 34 for quality work and always on time. Number to call 905-458-0075 تے call کیتی جا سکتی ہے. Fair Price Truck Repair Center. Engine rebuild, transmission rebuild and repair, DPF cleaning and repair, electrical repair, software solutions, A to Z services ਉਹਨਾਂ ਦੇ ਪਾਸ ਅਵੇਲੇਬਲ ਨੇ ਜੀ. 14 ਸਾਲ ਤੋਂ ਵੀ ਲੰਬਾ ਤਜੁਰਬਾ. ਹੈਪੀ ਬਡਿਆਲ ਜੀ ਦਾ. 1 ਗੁੱਡਮਾਰਕ ਪਲੇਸ ਇਟੋਬਿਕੋ ਵਿਖੇ ਲੋਕੇਟਡ. ਨੰਬਰ 6477069257. ਰਿਟਸ ਫਰਨੀਚਰ ਪਲੈਨਟ 5200 ਡਿਕਸੀ ਮੈਥਸਨ ਦੇ ਇੰਟਰਸੈਕਸ਼ਨ ਤੇ ਲੋਕੇਟਡ ਹੈਗਾ ਰਿਟਸ ਫਰਨੀਚਰ ਪਲੈਨਟ. ਬਹੁਤ ਵਧੀਆ ਹਾਈ ਐਂਡ ਹਾਈ ਕੁਆਲਿਟੀ ਫਰਨੀਚਰ ਬਾਏ ਕਰਨਾ ਚਾਹੁੰਦੇ ਹੈਗੇ ਹੋ ਤਾਂ ਰਿਟਸ ਫਰਨੀਚਰ ਪਲੈਨਟ ਤੇ ਪਹੁੰਚੋ. 9052327489. ਯੂ ਕੈਨ ਕਾਲ ਰੋਹਿਤ ਆਨ ਦਾ ਸੇਮ ਨੰਬਰ. Peel renovation de washroom specialist Bhupinder ji nu call karo. Washroom specialist di team bahut hi vadhiya tarike da bahut hi jald kam karde ne ji. Haan, aini ki do tin kam hath rakhe hoye ne tode ghar aange apna saman chhad ke kithe ho jayenge. No, not at all. Tode kam ek hafte de darmiyan ek washroom pura karde ne. Kehnde ne is din tode karo main nikal jaunga aur nikal jande ne. That's what is I like about him. Main apne do washrooms upgrade karaye rahe through and we are very happy. Peel Renovation Washroom Specialist, number 647-648-1847, call Bhupinder. Radhani Sweets and Restaurant, 26 location in GTA. 26 location, sari location, 100% pure vegetarian khana serve kita janda hai. Bahut hi delicious khana, mithaiyan da pandar, that is Radhani Sweets and Restaurant. You can have, enjoy vegetarian food there. HK Movers and Storage, GTA, the best local at the long distance movers ne. And they are residential moving, commercial moving, long distance moving, labor only services available ne, cargo services available ne, speciality moving available hai ji. All over Canada services provide kiti jaandi hai ne. Different type di na di koi bhi tusi moving and storage da koi bhi requirement hai ki. Call Harminder, 140 Advanced Boulevard te located under the office. Call kar le, number to call 416-524-6704. Gill Housing Painting. Gill House Painting. Professional Services. 30 saal da lamba tajurba. Residential te commercial properties di. Paint kar dene. Commercial painting. Basements. Office painting. Spray painting. Creative koi painting karna chahunde ho. Ta phir Gill House Painting. Stucco removal de bhi specialist yana di team. Call Kamal Gill 647-833-5960 تے کال کیتی جا سکتی ہے. سویٹ محل دی فقریہ پیشکش پریزیڈنشن کنونشن ہال. جی ہاں, پریزیڈنشن کنونشن سینٹر. 100 تو لے کے 1000 لوکاں دی پارٹی کرو. فلی رینوویٹڈ بینکوئٹ ہال ہے جی. کھانا سویٹ محل دا لاجواب, بہت ہی ودیا. 1133 Credit Stone Road, Concord, number 416-433-9191. President Convention Center, the Sweet Mahal. Sade program de khas main sponsors de. Ravi Gulati, Law Officer Ravi ji, jo ki Barrister Solicitor the Notary Public, ne affidavits, declaration letter, sponsorship letter, koi estate tak case hai ga. O bhi handle kar dene ji. Aur tuhanu koi travel de li consent chahida hai. True copies of certification, documents in notarization, power of attorney de li. Ravi Gulati, Law Officer Ravi ji, number 905-232-8700, 905-232-8700 te call kiti ja sakdi hai. Jagir da Taba. Jia Jagir da Taba, located ne Orangeville vikhe. Aur Orangeville vikhe jere anade restaurant hai ga, bahut hi kamal da chalda hai. Aur nal hi nal One Cedar Grove, Orangeville vikhe located, veg non-vegetarian cuisine. Tusi apne ghar anon nu bulana chahunde ho, live catering kar dene. Chane bature, halwa, puri, ye sab aake bana dene tuhade layi. Jagir Singh ji, 647-400-3229. Ritz Furniture Planet, 5200 Dixie Road, Dixie Matheson, the major intersection. They give you the information. High end, high quality furniture buy karan de li, Ritz Furniture Planet, to Rohit ji nu tusi call kar sakde ho. Aur gal karan ja rahe assi any time home renovation di ji haan. Lambe samay to committee de vich inna da naam parkhya hoya naam hai ga ji. And any time home renovation tusi ਕੋਈ ਵੀ ਰੈਨੋਵੇਸ਼ਨ ਕਰਾਉਣਾ ਚਾਹੁੰਦੇ, ਕੋਈ ਕੰਕਰੀਟ ਦਾ ਕੰਮ ਹੈ, ਡਰਾਈਵਰ ਸਟੈਂਪਿੰਗ ਐਕਸਪੋਜ਼ ਜਾਂ ਫਿਰ ਐਗਰੀਗੇਟ ਦਾ ਕੰਮ ਕਰਾਉਣਾ ਚਾਹੁੰਦੇ ਹੋ, ਜਾਂ ਫਿਰ ਹਰਕਮਲਜੀਤ ਸਿੰਘ ਮੁੱਟੀ ਜੀ ਨੂੰ ਕਾਲ ਕਰੋ 6472711735, ਦੈਟ ਇਜ਼ ਐਨੀ ਟਾਈਮ ਹੋਮ ਰੈਨੋਵੇਸ਼ਨਸ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ GTA ਫਲੋਰਿੰਗ ਕੈਨੇਡਾ। GTA ਫਲੋਰਿੰਗ ਕੈਨੇਡਾ, ਤੁਸੀਂ ਕੋਈ ਵੀ ਫਲੋਰਿੰਗ ਦਾ ਤੁਸੀਂ ਸਮਾਨ ਵਗੈਰਾ ਖਰੀਦਣਾ ਚਾਹੁੰਦੇ ਹੋ ਘਰ ਰੈਨੋਵੇਸ਼ਨ ਦਾ, ਹਾਰਡਵੁੱਡ ਫਲੋਰਿੰਗ, ਲੈਮਨੇਟ ਫਲੋਰਿੰਗ, ਪੋਸਟਲਿਨ ਟਾਇਲਸ, ਸਿਰਮਿਕ ਟਾਇਲਸ, ਵਾਸ਼ਰੂਮ ਵੈਨਿਟੀਜ, ਏਰੀਆ ਵੈਂਟਸ, ਕਸਟਮ ਡਿਜ਼ਾਈਨ ਡੋਰਸ, ਸਲੈਬਸ ਵੱਡੀਆਂ ਵੱਡੀਆਂ ਬਾਏ ਕਰਨਾ ਚਾਹੁੰਦੇ ਹੋ ਤਾਂ ਫਿਰ ਪਹੁੰਚੋ GTA ਫਲੋਰਿੰਗ ਕੈਨੇਡਾ। ਨੰਬਰ ਟੂ ਕਾਲ 9056056605। ਪੀਜ਼ਾ ਮਸ਼ੀਨ, ਦੋ ਲੋਕੇਸ਼ਨਸ, 2 ਫਿਲੋਸਫਰ ਟ੍ਰੇਲ ਬ੍ਰੈਮਟਨ, 373 ਸਟੀਲਜ਼ ਐਵਨਿਊ ਵੈਸਟ, ਆਲਸੋ ਬ੍ਰੈਮਟਨ। ਬਹੁਤ ਹੀ ਵਧੀਆ ਸਵਾਦਲਾ ਪੀਜ਼ਾ ਤਿਆਰ ਕੀਤਾ ਜਾਂਦਾ ਜੀ। ਪੀਜ਼ਾ ਮਸ਼ੀਨ ਦੀ ਡੀਲਸ ਬਹੁਤ ਵਧੀਆ ਚੱਲਦੀਆਂ ਨੇ 9054901222 9054901222। ਆਲ ਕਾਇੰਡ ਫਰਨੀਚਰ ਦੇ ਅਜਮੇਰ ਸਿੰਘ ਜੀ ਦੇ ਨਾਲ ਰਾਬਤਾ ਕਾਇਮ ਕਰੋ ਭਾਈ। ਬਹੁਤ ਹੀ ਵਧੀਆ ਸੋਫਾ, ਮੈਂ ਅਲੱਗ ਸੋਫਾ ਬਣਵਾਇਆ, ਮੈਂ ਇੰਨੀ ਖੁਸ਼ ਹੈਗੀ ਹਾਂ, ਇੰਨੀ ਖੁਸ਼ ਹੈਗੀ ਹਾਂ ਕਿ ਮੈਂ ਉਹਨਾਂ ਦਾ ਰੈਫਰੈਂਸ ਹਰ ਕਿਸੇ ਨੂੰ ਦਿੰਦੀ ਹਾਂ। ਔਰ ਸੋਫਾ ਬਹੁਤ ਹੀ ਮਜ਼ਬੂਤ, ਇਹ ਨਹੀਂ ਕਿ ਤੁਸੀਂ ਬਸ ਬੈਠੇ ਹੈਗੇ ਹੋ, ਸੋਫਾ ਬਿਲਕੁਲ ਦੋ ਤਿੰਨ ਸਾਲ ਬਾਅਦ ਦੱਸ ਜਾਏ, ਨਹੀਂ ਉਹ ਕੰਮ ਬਿਲਕੁਲ ਵੀ ਨਹੀਂ ਹੈਗਾ। 24 ਫਿੰਚ ਐਵਨਿਊ ਵੈਸਟ, ਯੂਨਿਟ 11 ਵਿਖੇ ਹੈਗੇ ਨੇ। ਆਲ ਕਾਇੰਡਸ ਫਰਨੀਚਰ ਦੇ ਅਜਮੇਰ ਜੀ, ਲਿਵਿੰਗ ਰੂਮ, ਬੈਡਰੂਮ ਸੈਟਸ, ਮੈਟਰਸਿਸ, ਡਾਇਨਿੰਗ ਰੂਮ ਸੈਟਸ, ਮਚ ਮਚ ਮੋਰ। ਨੰਬਰ ਟੂ ਕਾਲ 416 7075381 416 7075381। ਆਲ ਕਾਇੰਡਸ ਫਰਨੀਚਰ ਦੇ ਤੁਸੀਂ ਪਹੁੰਚ ਸਕਦੇ ਹੈਗੇ ਹੋ। ਇੱਕ ਵਾਰ ਫਿਰ ਤੋਂ ਗੱਲ ਕਰਦੇ, ਕਾਰ ਐਕਸੀਡੈਂਟ, ਸਲਿਪ ਐਂਡ ਫਾਲ, ਪਰਸਨ ਇੰਜਰੀ, ਫੈਮਿਲੀ ਦੇ ਕੋਈ ਮੈਟਰਸ ਨੇ, ਇਮੀਗ੍ਰੇਸ਼ਨ ਦਾ ਕੋਈ ਮਸਲਾ ਹੈਗਾ, ਜਾਂ ਕਿਸੇ ਹੋਰ ਲੀਗਲ ਪ੍ਰੋਬਲਮ ਦਾ ਸਾਹਮਣਾ ਕਰ ਰਹੇ ਹੋ ਤਾਂ ਨਨੂਆ ਐਂਡ ਈਓਫੀ ਲਾਇਰਸ ਨਾਲ ਗੱਲ ਕਰੋ। ਗੁਰਦੀਪ ਸਿੰਘ ਨਨੂਆ, ਜਿਨ੍ਹਾਂ ਨੂੰ ਗੈਰੀ ਨਨੂਆ ਵੀ ਕਿਹਾ ਜਾਂਦਾ ਜੀ, ਫਰਮ ਦੀ ਫਾਊਂਡਿੰਗ ਪਾਰਟਨਰ ਹੈਗੇ ਨੇ। ਪਰਸਨ ਇੰਜਰੀ ਲਿਟੀਗੇਸ਼ਨ, ਐਕਸੀਡੈਂਟ ਬੈਨੀਫਿਟਸ, ਟੋਰਟ ਜਾਂ ਫਿਰ ਨੈਗਲੀਜੈਂਸ ਦੇ ਕੇਸਿਸ ਨੇ, ਇੰਪਲਾਇਮੈਂਟ ਲਾਅ, ਕਮਰਸ਼ੀਅਲ ਲਿਟੀਗੇਸ਼ਨ, ਜਾਂ ਫਿਰ ਤੁਸੀਂ ਈਓਫੀ ਲਾਇਰ ਨੂੰ ਕਾਲ ਕਰ ਸਕਦੇ ਹੋ ਫਾਰ ਮੋਟਰ ਵਹੀਕਲ ਐਕਸੀਡੈਂਟ, ਆਕੂਪਾਇਰਸ ਲਾਇਬਿਲਟੀ ਤੇ ਡਿਸੇਬਿਲਟੀ ਕਲੇਮਸ, ਜਨਰਲ ਲਿਟੀਗੇਸ਼ਨ ਜਾਂ ਫਿਰ ਇਮੀਗ੍ਰੇਸ਼ਨ ਲਾਅ ਦੇ ਲਈ। ਨਨੂ ਐਂਡ ਈਓਫੀ ਲਾਇਰ 6477936889 ਤੇ ਕਾਲ ਕੀਤੀ ਜਾ ਸਕਦੀ ਹੈ। ਹੋਮ ਫਿਕਸ ਦੀ ਗੱਲ ਕਰਦੇ ਹਾਂ, ਹਾਰਡਵੁੱਡ, ਲੈਮਨੇਟ ਫਲੋਰਿੰਗ, ਪੋਸਲਿਨ ਟਾਇਲ, ਸਿਰਮਿਕ ਟਾਇਲਸ, ਫੋਸਟਰ ਅਤੇ ਪਲੰਬਿੰਗ ਐਕਸੈਸਰੀਜ਼ ਅਵੇਲੇਬਲ ਨੇ ਹੋਲਸੇਲ ਅਤੇ ਰਿਟੇਲ ਕੀਮਤਾਂ ਤੇ। ਆਲ ਬਿਲਡਰਸ ਆਰ ਵੈਲਕਮ, ਨਿੱਘਾ ਸਵਾਗਤ ਕਰਦੇ ਨੇ ਬਿਲਡਰਸ ਦੇ ਲਈ, ਸਪੈਸ਼ਲ ਰੇਟਸ ਵੀ ਹੈਗੇ ਨੇ। ਇਫ ਯੂ ਨੀਡ ਹੋਮ ਫਿਕਸ, ਕਾਲ ਹੋਮ ਫਿਕਸ ਨੰਬਰ 9057962555 ਤੇ ਕਾਲ ਕਰ ਸਕਦੇ ਹੋ। ਹਾਈ ਪੁਆਇੰਟ ਫਰਨੀਚਰ 7550 ਕਿੰਬਰ ਸਟ੍ਰੀਟ ਮਿਸਾਰਾ ਵਿਖੇ ਸਥਿਤ ਨੇ। ਮਾਨਵ ਜੀ, ਬਹੁਤ ਹੀ ਵਧੀਆ ਹਾਈ ਕੁਆਲਿਟੀ ਦਾ ਫਰਨੀਚਰ ਤੁਹਾਡੇ ਲਈ ਪੇਸ਼ ਹੁੰਦਾ ਹੈ। 6477320 ਤੇ ਕਾਲ ਕੀਤੀ ਜਾ ਸਕਦੀ ਹੈ। ਗੱਲ ਕਰਦੇ ਹਾਂ ਸਾਡੇ ਪ੍ਰਾਊਡ ਸਪਾਂਸਰ ਸਟਾਪ ਚੋਇਸ ਇਲੈਕਟ੍ਰੋਨਿਕ, 16 ਇੰਟਰਮੋਡਲ ਡਰਾਈਵ ਬ੍ਰੈਮਟਨ ਅਤੇ 5461 ਹਾਈਵੇ 6 ਨਾਰਥ ਇਨ ਗੋਲਫ। ਜੇਕਰ ਤੁਸੀਂ ਵਧੀਆ ਅਪਲਾਇੰਸਿਸ ਅਤੇ ਇਲੈਕਟ੍ਰੋਨਿਕਸ ਖਰੀਦਣਾ ਚਾਹੁੰਦੇ ਹੈਗੇ ਤਾਂ ਟੌਪ ਚੋਇਸ ਇਲੈਕਟ੍ਰੋਨਿਕਸ ਨੰਬਰ 9057990045 ਤੇ ਕਾਲ ਕੀਤੀ ਜਾ ਸਕਦੀ ਹੈਗੀ। ਸੰਧੂ ਡੈਂਟਿਸਟਰੀ ਦੀ ਵਾਰੀ ਫਿਰ ਤੋਂ ਗੱਲ ਕਰਦੇ ਹਾਂ। ਗੌਰ ਐਬਨੇਜ਼ਰ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਮਟਨ, ਸ਼ਾਲੇ ਲੋਕੇਸ਼ਨ ਐਟ 510 ਸ਼ਾਲੇ ਬੁਲਵਾਰਡ ਆਲਸੋ ਇਨ ਬ੍ਰੈਮਟਨ। ਫੋਰ ਐਨੀ ਟਾਈਪ ਆਫ ਡੈਂਟਲ ਟ੍ਰੀਟਮੈਂਟ, ਇਮਪਲਾਂਟਸ, ਗਮ ਸਰਜੀਸ, ਡੈਂਚਰਸ, ਰੂਟ ਕਨਾਲ ਟ੍ਰੀਟਮੈਂਟ, ਦੰਦਾਂ ਦੀ ਵਾਈਟਨਿੰਗ, ਪੋਲਿਸ਼ਿੰਗ, ਬਲੀਚਿੰਗ, ਤਾਂ ਫਿਰ ਸੰਧੂ ਡੈਂਟਿਸਟਰੀ ਨੰਬਰ 9054558585 ਤੇ ਕਾਲ ਕਰ ਸਕਦੇ ਹੋ। ਸਮੋਸਾ ਐਂਡ ਸਵੀਟ ਫੈਕਟਰੀ, ਬੈਸਟ ਕੁਆਲਿਟੀ ਸਮੋਸਾ, ਸਨੈਕਸ, ਹੌਟ ਅਤੇ ਕੋਲਡ ਡਰਿੰਕਸ ਅਵੇਲੇਬਲ ਨੇ। ਔਰ ਬਹੁਤ ਹੀ ਵਾਸਟ ਰੇਂਜ ਆਫ ਮਿਠਾਈਆਂ ਦੇ ਮੈਨਿਊ ਦੇ ਵਿੱਚ ਇਨਕਲੂਡਿਡ ਨੇ। ਕੇਟਰਿੰਗ ਸਰਵਿਸ ਆਲਸੋ ਅਵੇਲੇਬਲ, ਕਾਲ 4162131165, ਦੈਟ ਸਮੋਸਾ ਐਂਡ ਸਵੀਟਸ ਫੈਕਟਰੀ। ਔਰ ਗੱਲ ਕਰਦੇ ਹਾਂ ਹੁਣ ਅਸੀਂ ਸਟੀਫਨਸ ਫਰਨੀਚਰ ਦੀ, 2575 ਸਟੀਲਸ ਐਵਨਿਊ ਈਸਟ ਬ੍ਰੈਮਟਨ ਵਿਖੇ ਸਥਿਤ ਨੇ। ਜਾਸਰ ਤੇ ਪੈਟੀ ਦਾ ਵੱਡਾ ਸਾਰਾ ਬੜਾ ਸ਼ਾਨਦਾਰ ਫਰਨੀਚਰ ਦਾ ਸ਼ੋਰੂਮ, 9057900560। ਫਾਈਨਾਂਸਿੰਗ ਇਜ਼ ਅਵੇਲੇਬਲ ਔਨ ਅਪਰੂਵਡ ਕ੍ਰੈਡਿਟ, ਦੈਟ ਇਜ਼ ਸਟੀਫਨਸ ਫਰਨੀਚਰ। ਔਰ ਲਵ ਸਾਊਥ, ਸਾਊਥ ਇੰਡੀਅਨ ਫੂਡ ਤੁਸੀਂ ਖਾਣਾ ਚਾਹੁੰਦੇ ਹੈਗੇ ਹੋ ਤਾਂ ਫਿਰ ਪਹੁੰਚੋ ਲਵ ਸਾਊਥ, ਸਾਊਥ ਇੰਡੀਅਨ ਕੁਜ਼ੀਨ ਦੇ ਲਈ। ਇਹਨਾਂ ਦੇ ਪਾਸ ਮਸਾਲਾ, ਡੋਸਾ, ਇਡਲੀ, ਸਾਂਬਰ, ਵੜਾ, ਰਸਪਮ, ਉਤਪਮ, ਸਭ ਕੁਝ ਬਹੁਤ ਹੀ ਡਿਲੀਸ਼ੀਅਸ ਅਵੇਲੇਬਲ ਹੈਗਾ। 2969 ਬਵੀ ਡਰਾਈਵ ਈਸਟ ਬ੍ਰੈਮਟਨ, ਨੰਬਰ 9057900330, ਦੈਟਸ ਲਵ ਸਾਊਥ। ਔਰ ਹੁਣ ਅਸੀਂ ਗੱਲ ਕਰਦੇ ਹਾਂ ਕੈਲੇਜਨ ਸਬਜ਼ੀ ਫਾਰਮ ਦੀ। ਜਾਂ ਕੈਲੇਜਨ ਸਬਜ਼ੀ ਫਾਰਮ, ਜੇਕਰ ਤੁਸੀਂ ਵਧੀਆ ਪਨੀਰੀ ਲੈਣਾ ਚਾਹੁੰਦੇ ਹੈਗੇ ਹੋ, ਫਰੈਸ਼ ਫਰੂਟਸ, ਫਰੈਸ਼ ਵੈਜੀਟੇਬਲ, ਉਹਨਾਂ ਦੇ ਫਾਰਮਸ ਤੋਂ ਡਾਇਰੈਕਟਲੀ ਤੁਸੀਂ ਜਾ ਕੇ ਸਬਜ਼ੀਆਂ ਆਪ ਖੁਦ ਤੋੜੋ ਔਰ ਇੰਜੋਏ ਕਰੋ। ਫਰੈਸ਼ ਵੈਜੀਟੇਬਲ, ਸਰੋਂ ਦਾ ਸਾਗ ਵੀ ਉੱਥੇ ਬਣਿਆ ਬਣਾਇਆ ਮਿਲਦਾ ਤੁਹਾਨੂੰ, ਭਾਈ ਮਜ਼ਾ ਆ ਜਾਂਦਾ। ਇਹਦੇ ਨਾਲ ਮੱਕੀ ਦੀ ਰੋਟੀ ਵੀ। ਕੈਲੇਜਨ ਸਬਜ਼ੀ ਫਾਰਮ, 1250 ਏਅਰਪੋਰਟ ਰੋਡ, ਕੈਲੇਜਨ ਏਅਰਪੋਰਟ ਅਤੇ ਮੇਫੀਲ ਦੇ ਇੰਟਰਸੈਕਸ਼ਨ ਤੇ।

0: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ। ਮੈਂ ਹਾਂ ਚਰਨਜੀਤ ਜੋਗੀ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਨਿਯੁਕਤੀ ਪੱਤਰ ਨਹੀਂ ਮਿਲਿਆ, ਸਿਰਫ ਸਿਫਾਰਿਸ਼ ਪੱਤਰ। ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਨੇ ਕੀਤਾ ਪਰਿਵਾਰ ਦੇ ਨਾਲ ਧੋਖਾ। ਭਾਰਤ ਤੋਂ ਰੂਸ ਤੱਕ ਬਣੇਗਾ ਸਿੱਧਾ ਰਸਤਾ। ਬ੍ਰਿਕਸ ਦੇ ਵਿਚ ਆਉਣ ਤੋਂ ਪਹਿਲਾਂ ਪੁਤਿਨ ਨੇ ਦੇਖਿਆ INSTC ਦਾ ਸੁਪਨਾ, ਹੁਣ PM ਮੋਦੀ ਕਰਨਗੇ ਪੂਰਾ। ਪੰਜਾਬ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਦੇ ਵਿਚ ਆਏਗੀ ਤੇਜ਼ੀ। ਕਾਰਡ ਬਣਾਉਣ ਦੇ ਲਈ ਜਲਦ ਲੱਗਣਗੇ ਕੈਂਪ। ਤੇ ਪੰਜਾਬ ਦੇ ਸਿੱਖਿਆ ਮੰਤਰੀ ਦੇ ਭੱਤੇ ਨੂੰ ਲੈ ਕੇ ਪਿਆ ਰੌਲਾ, ਮਾਮਲਾ ਹਾਈਕੋਰਟ ਪਹੁੰਚਿਆ। ਹੁਣ ਖਬਰਾਂ ਤਫਸੀਲ ਦੇ ਨਾਲ। ਦਿੱਲੀ ਦੇ ਭਾਰਤ ਮੰਡਪਮ ਦੇ ਵਿਚ ਚੱਲ ਰਹੇ ਬ੍ਰਿਕਸ ਸੰਮੇਲਨ ਦੇ ਵਿਚ ਦੁਨੀਆਂ ਭਰ ਦੇ ਕਈ ਵੱਡੇ ਅਤੇ ਦਿੱਗਜ ਨੇਤਾ ਇਕੱਠੇ ਹੋਏ ਨੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਇਸ ਖਾਸ ਬੈਠਕ ਦੇ ਵਿਚ ਹਿੱਸਾ ਲੈਣ ਦੇ ਲਈ ਦਿੱਲੀ ਪਹੁੰਚ ਚੁੱਕੇ ਨੇ। ਦਿੱਲੀ ਪਹੁੰਚਦਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਨ੍ਹਾਂ ਦੀ ਇਕ ਖਾਸ ਮੀਟਿੰਗ ਹੋਈ ਏ, ਜਿਸ ਦੇ ਵਿਚ ਰੱਖਿਆ ਤੋਂ ਲੈ ਕੇ ਵਪਾਰ ਵਰਗੇ ਵੱਡੇ ਮੁੱਦਿਆਂ ਤੇ ਖੁੱਲ੍ਹ ਕੇ ਗੱਲਬਾਤ ਹੋਈ ਏ। ਇਨ੍ਹਾਂ ਦੇ ਵਿਚ ਸਭ ਤੋਂ ਖਾਸ ਮੁੱਦਾ ਇੰਟਰਨੈਸ਼ਨਲ ਨਾਰਥ ਸਾਊਥ ਟਰਾਂਸਪੋਰਟ ਕਾਰੀਡੋਰ ਰਿਹਾ, ਜਿਸ ਦਾ ਸੁਪਨਾ ਲੈ ਕੇ ਪੁਤਿਨ ਦਿੱਲੀ ਪਹੁੰਚੇ ਸਨ। ਇਹ ਇਕ ਅਜਿਹਾ ਮਾਸਟਰ ਪਲਾਨ ਹੈ ਜੋ ਰੂਸ ਨੂੰ ਸਿੱਧਾ ਭਾਰਤ ਦੇ ਨਾਲ ਜੁੜਨ ਦਾ ਕੰਮ ਕਰੇਗਾ। ਪੁਤਿਨ ਪਟੜੀਆਂ, ਸੜਕਾਂ ਅਤੇ ਸਮੁੰਦਰ ਦੇ ਰਸਤੇ ਭਾਰਤ ਤੱਕ ਪਹੁੰਚਣ ਦਾ ਇਕ ਮਜ਼ਬੂਤ ਸ਼ਾਰਟਕੱਟ ਤਿਆਰ ਕਰਨਾ ਚਾਹੁੰਦੇ ਨੇ, ਜਿਸ ਬਾਰੇ ਉਨ੍ਹਾਂ ਨੇ ਦਿੱਲੀ ਆਉਣ ਤੋਂ ਠੀਕ ਪਹਿਲਾਂ ਗੱਲ ਵੀ ਕੀਤੀ ਸੀ। ਰੂਸ ਚਾਹੁੰਦਾ ਹੈ ਕਿ ਮੁੰਬਈ ਤੋਂ ਮਾਸਕੋ ਤੱਕ ਦਾ ਸਫ਼ਰ ਸਿਰਫ ਕਾਗਜ਼ਾਂ ਤੇ ਨਹੀਂ ਸਗੋਂ ਪਟੜੀਆਂ, ਸੜਕਾਂ ਤੇ ਸਮੁੰਦਰ ਦੇ ਇਕ ਮਜ਼ਬੂਤ ਨੈਟਵਰਕ ਰਾਹੀਂ ਤੇਜ਼ੀ ਦੇ ਨਾਲ ਤੈਅ ਹੋਵੇ। ਰੂਸੀ ਲੀਡਰਸ਼ਿਪ ਦੀ ਨਜ਼ਰ ਹੁਣ ਇੰਟਰਨੈਸ਼ਨਲ ਨਾਰਥ ਸਾਊਥ ਟਰਾਂਸਪੋਰਟ ਕੋਰੀਡੋਰ ਨੂੰ ਪੂਰੀ ਤਰ੍ਹਾਂ ਦੇ ਨਾਲ ਹਕੀਕਤ ਵਿਚ ਬਦਲਣ ਤੇ ਟਿਕੀ ਹੋਈ ਹੈ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਦੀ ਮੁਲਾਕਾਤ ਵਿਚ ਇਸ ਮੈਗਾ ਪ੍ਰੋਜੈਕਟ ਨੂੰ ਰਫ਼ਤਾਰ ਮਿਲ ਜਾਂਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿਚ ਭਾਰਤ ਅਤੇ ਰੂਸ ਦੇ ਵਿਚਾਲੇ ਮਾਲ ਗੱਡੀਆਂ ਦੀ ਗੜਗੜਾਹਟ ਪੂਰੀ ਦੁਨੀਆਂ ਦੀ ਅਰਥ ਵਿਵਸਥਾ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਨੌਕਰੀ ਦੇਣ ਦਾ ਝੂਠਾ ਵਾਅਦਾ ਕਰਕੇ ਵੱਡਾ ਧੋਖਾ ਕੀਤਾ, ਕਿਉਂਕਿ ਅਸਲ ਦੇ ਵਿਚ ਅਜਿਹਾ ਕੋਈ ਪੱਤਰ ਨਹੀਂ ਦਿੱਤਾ ਗਿਆ। ਸੰਗਰੂਰ ਦੇ ਤੂਰ ਬੰਜਾਰਾ ਪਿੰਡ ਦੇ ਰਹਿਣ ਵਾਲੇ 47 ਸਾਲਾਂ ਮਜ਼ਦੂਰ ਗੁਲਜ਼ਾਰ ਸਿੰਘ ਨੇ ਦਿੜਬਾਦ ਵਿਚ ਨਸ਼ਿਆਂ ਦੀ ਸਮੱਸਿਆ ਬਾਰੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਜਨਤਕ ਤੌਰ ਤੇ ਸਵਾਲ ਕੀਤੇ ਸਨ। ਨਸ਼ਿਆਂ ਦੇ ਖਿਲਾਫ਼ ਬੋਲਣ ਦੇ ਦਬਾਅ ਕਾਰਨ ਗੁਲਜ਼ਾਰ ਸਿੰਘ ਨੇ ਕਥਿਤ ਤੌਰ ਤੇ ਜ਼ਹਿਰ ਨਿਗਲਿਆ ਅਤੇ ਮਰਨ ਤੋਂ ਪਹਿਲਾਂ ਇਕ ਵੀਡੀਓ ਬਣਾਈ, ਜਿਸ ਦੇ ਵਿਚ ਉਨ੍ਹਾਂ ਨੇ ਮੰਤਰੀ ਤੇ ਕਈ ਹੋਰਾਂ ਦੇ ਉਪਰ ਇਲਜ਼ਾਮ ਲਗਾਏ ਸਨ। ਸੰਗਰੂਰ ਦੇ ਵਿਚ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰਧਾਨ ਰਾਜਾ ਵੜਿੰਗ ਨੇ ਦਸਿਆ ਕਿ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਨੌਕਰੀ ਦੀ ਪੇਸ਼ਕਸ਼ ਦੀ ਬਜਾਏ ਸਿਰਫ਼ ਇਕ ਸਿਫਾਰਿਸ਼ ਪੱਤਰ ਦਿੱਤਾ ਗਿਆ ਸੀ, ਜਿਸ ਦੇ ਵਿਚ ਸਰਕਾਰ ਨੂੰ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਗੁਲਜ਼ਾਰ ਸਿੰਘ ਦੇ ਸੰਸਕਾਰ ਤੋਂ ਪਹਿਲਾਂ ਪਰਿਵਾਰ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਗਿਆ ਕਿ ਇਹ ਨੌਕਰੀ ਦਾ ਪੱਤਰ ਹੈ। ਵੜਿੰਗ ਨੇ ਦੋਸ਼ ਲਗਾਇਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਕਰਿੰਦਿਆਂ ਵੱਲੋਂ ਡਰਾਉਣ ਤੇ ਅਪਮਾਨਿਤ ਕਰਨ ਦੇ ਕਾਰਨ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਕੀਤਾ ਗਿਆ, ਜੋ ਕਿ ਗਰੀਬ ਪਰਿਵਾਰ ਦੇ ਨਾਲ ਸਰਾਸਰ ਧੋਖਾ ਹੈ। ਕਾਂਗਰਸ ਪਾਰਟੀ ਨੇ ਮੰਗ ਕੀਤੀ ਹੈ ਕਿ ਹਰਪਾਲ ਚੀਮਾ ਨੂੰ ਤੁਰੰਤ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦੇ ਦੋਸ਼ਾਂ ਹੇਠਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਰਾਜਾ ਵੜਿੰਗ ਵੱਲੋਂ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਗਈ ਹੈ।
1: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
0: ਪੰਜਾਬ ਦੇ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਹੁਣ ਹੋਰ ਤੇਜ਼ੀ ਦੇ ਨਾਲ ਅੱਗੇ ਵਧਣ ਵਾਲੀ ਹੈ। ਰਾਜ ਸਰਕਾਰ ਵੱਲੋਂ ਸਾਰੇ ਯੋਗ ਲਾਭਪਾਤਰੀਆਂ ਨੂੰ ਇਸ ਯੋਜਨਾ ਦੇ ਘੇਰੇ ਦੇ ਵਿਚ ਲਿਆਉਣ ਦੇ ਯਤਨਾਂ ਤਹਿਤ ਜਲਦ ਹੀ ਜ਼ਿਲ੍ਹਿਆਂ ਦੇ ਵਿਚ ਲਗਭਗ 33 ਲੱਖ ਕਾਰਡ ਉਪਲਬਧ ਹੋਣ ਦੀ ਸੰਭਾਵਨਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਬਲਵੀਰ ਸਿੰਘ ਨੇ ਦਸਿਆ ਕਿ ਲਗਭਗ 31 ਲੱਖ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਪਹਿਲਾਂ ਹੀ ਜ਼ਿਲ੍ਹਿਆਂ ਦੇ ਵਿਚ ਉਪਲਬਧ ਕਰਵਾਏ ਜਾ ਚੁੱਕੇ ਨੇ, ਜਦਕਿ ਲਗਭਗ 2 ਲੱਖ ਹੋਰ ਕਾਰਡ ਜਲਦ ਉਪਲਬਧ ਹੋਣ ਦੀ ਉਮੀਦ ਹੈ। ਸਰਕਾਰ ਵੱਲੋਂ ਲਗਭਗ 2008 ਪਿੰਡਾਂ ਅਤੇ ਵਾਰਡਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ 400 ਜਾਂ ਇਸ ਤੋਂ ਵੱਧ ਲਾਭਪਾਤਰੀ ਕਾਰਡ ਦੇ ਲਈ ਯੋਗ ਨੇ। ਇਨ੍ਹਾਂ ਥਾਵਾਂ ਤੇ ਵਿਸ਼ੇਸ਼ ਵੰਡ ਕੈਂਪ ਲਗਾਏ ਜਾਣਗੇ ਤਾਂ ਜੋ ਕਾਰਡ ਵੰਡ ਦੀ ਪ੍ਰਕਿਰਿਆ ਦੇ ਵਿਚ ਤੇਜ਼ੀ ਲਿਆਂਦੀ ਜਾ ਸਕੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੈਨੇਡਾ ਫੇਰੀ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਦੇ ਵਿਚ ਮੰਤਰੀ ਦੀ ਵਿਦੇਸ਼ ਫੇਰੀ ਦੀ ਜਾਂਚ, ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈਣ ਅਤੇ ਯਾਤਰਾ ਭੱਤਿਆਂ ਦੀ ਅਦਾਇਗੀ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਕਰਤਾ ਨੇ ਕਿਹਾ ਕਿ ਬੈਂਸ 17 ਤੋਂ 20 ਜਨਵਰੀ 2024 ਦੇ ਵਿਚਕਾਰ ਕੈਨੇਡਾ ਦੇ ਨਿੱਜੀ ਦੌਰੇ ਤੇ ਗਏ ਸਨ, ਜਦਕਿ ਸਰਕਾਰੀ ਰਿਕਾਰਡ ਦਰਸਾਉਂਦੇ ਨੇ ਕਿ ਉਨ੍ਹਾਂ ਨੇ ਇਸ ਸਮੇਂ ਦੇ ਦੌਰਾਨ ਪੰਜਾਬ ਤੇ ਦਿੱਲੀ ਦੇ ਵੱਖ ਵੱਖ ਸਥਾਨਾਂ ਦਾ ਦੌਰਾ ਵੀ ਕੀਤਾ ਸੀ। ਹਾਈਕੋਰਟ ਨੇ 11 ਸਤੰਬਰ ਨੂੰ ਮਾਮਲੇ ਦੀ

ਸੁਣਵਾਈ ਕੀਤੀ ਹੈ। ਅਦਾਲਤ ਨੇ ਪੰਜਾਬ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਕਿ ਇੱਕੋ ਵਿਅਕਤੀ ਇੱਕੋ ਸਮੇਂ ਦੋ ਥਾਵਾਂ ਤੇ ਕਿਵੇਂ ਹੋ ਸਕਦਾ ਹੈ। ਹਾਲਾਂਕਿ ਸਰਕਾਰ ਨੇ ਆਪਣਾ ਇਸ ਮਾਮਲੇ ਤੇ ਕੋਈ ਬਿਆਨ ਜਾਰੀ ਨਹੀਂ ਕੀਤਾ। ਜਲੰਧਰ ਦੇ ਰਹਿਣ ਵਾਲੇ ਕਰਨਪ੍ਰੀਤ ਸਿੰਘ ਨੇ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਆਪ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪ੍ਰਤੀਵਾਦੀ ਵਜੋਂ ਇਸ ਮਾਮਲੇ ਦੇ ਵਿਚ ਨਾਮਜ਼ਦ ਕੀਤਾ ਗਿਆ। ਇਸ ਦੇ ਨਾਲ ਹੀ ਖਬਰਾਂ ਦੇ ਬੁਲੇਟਿਨ ਸਮਾਪਤ ਹੁੰਦਾ। ਇਜਾਜ਼ਤ ਦਿਓ, ਧੰਨਵਾਦ।

0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
1: ਸਮਾਨ ਵਧੇ ਸ਼ੋਰੂਮ ਤੇ ਆਓ। ਹਾਰਡਵੁੱਡ ਕਾਰਪੇਟ, ਲੈਮੀਨੇਟ, ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਇਟੀ ਪਾਓ। ਕਾਲ ਕਰੋ ਨਵ ਬਰਾੜ ਨੂੰ 905-605-4005-905-605-6605।
2: इस हॉलिडे सीजन अपनी हर पार्टी के लिए लव साउथ को अपना साथी बनाओ। लव

0: केटरिंग करवाओ और ऑथेंटिक साउथ इंडियन फ्लेवरफुल डिशेस का मजा उठाओ। इडली, करी, सांबर, उत्पम, डेजर्ट्स और बहुत कुछ। विजिट lovesouth.ca।
1: लव साउथ। HK Movers, home, offices, apartments and delivery, big or small, we move it all.
2: HK Movers,
1: local and long distance, we also ship cars, Kailor Transport and moving services.
2: For service with a smile, give us a call.
1: Call Mr. Harminder 416-524-6704.
2: 416-524-6704.
1: Visit 140 Advance Boulevard, Unit Number 10, Brampton.
3: Long distance moving specialist.
1: HK Movers.
4: HK Movers.
5: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ ਗੂਗਲ ਤੇ 5 ਸਟਾਰ ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ ਕਲੋਜ਼ਟ ਬਾਰ ਟੀਵੀ ਯੂਨਿਟ ਜਾਂ ਡਾਕਟਰ ਆਫਿਸ ਡੈਂਟਲ ਆਫਿਸ ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਮੇਪਲ ਵਨ ਕਿਚਨ ਐਂਡ ਬਾਥ ਇੰਕ 173 ਐਡਵਾਂਸ ਬੁਲੇਵਾਰਡ ਯੂਨਿਟ 34 ਬ੍ਰੈਂਪਟਨ ਔਰ 9054580075 9054580075 ਮੇਪਲ ਵਨ ਕਿਚਨ ਐਂਡ ਬਾਥ ਇੰਕ
6: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ ਫ੍ਰਿਜ ਸਟੋਵ ਡਿਸ਼ ਵਾਸ਼ਰ ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਿਸ ਲਗਵਾਉਣਾ ਚਾਹੁੰਦੇ ਹੋ ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ ਨੰਬਰ 905-799-0045 9057990045 ਟਾਪ ਚੋਇਸ ਇਲੈਕਟ੍ਰੋਨਿਕਸ
7: ਮੇਰੀ ਹੱਥ ਮਿਨੋਨੋ ਚੂੜੀਆਂ ਹੈ
8: ਅੱਜ ਤੇ ਚੰਨ ਨਾਲੋਂ ਜ਼ਿਆਦਾ ਤੂੰ ਸੋਹਣੀ ਲੱਗ ਰਹੀ ਹੈ
9: ਤੁਸੀਂ ਵੀ ਆਓ ਆਪਣੀ ਖੂਬਸੂਰਤੀ ਨੂੰ ਸਜਾਓ ਸਕਾਰ ਬ੍ਰੋ ਟੈਕਸਟਾਈਲ ਨਾਲ
10: ਪਾਓ ਸੂਟ ਸਾੜੀਜ਼ ਲਹਿੰਗਾਸ ਜੂਲਰੀ ਅਤੇ ਫੈਸ਼ਨ ਐਕਸੈਸਰੀਜ਼
11: ਬਿਊਟੀਫੁਲ ਜੂਲਰੀ ਐਂਡ ਮਚ ਮਚ ਮੋਰ
10: ਅੱਜ ਹੀ ਪਹੁੰਚੋ
9: ਸਕਾਰ ਬ੍ਰੋ ਟੈਕਸਟਾਈਲ 2659 ਐਜ਼ਲਿੰਗਟਨ ਐਵੀਨਿਊ ਐਟ ਐਲਬੀਐਨ ਕਾਲ 416-742-0010 416-742-0010 0010
12: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ
13: ਕਿਉਂ ਨੀ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ
12: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੂਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੂਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
13: ਹਾਂ ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ
12: ਤੇ ਮੇਰੇ ਜੀਜੇ ਲਈ ਘੜੀ
13: ਆਹੋ ਅਸ਼ੋਕ ਜੂਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ
12: ਚਲੋ ਫਿਰ ਛੇਤੀ ਚਲੋ ਅਸ਼ੋਕ ਜੂਲਰ 7199 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ ਫੋਨ ਨੰਬਰ 9056714290

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰੈਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕੈਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਜੇਕਰ ਤੁਸੀਂ ਕੁਆਲਿਟੀ ਦਾ ਫਰਨੀਚਰ ਆਪਣੇ ਘਰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਆਲ ਕਾਇੰਡ ਫਰਨੀਚਰ ਲਿਮਿਟਡ ਲਿਵਿੰਗ ਰੂਮ ਬੈਡਰੂਮ ਸੈੱਟ ਮੈਟਰਸ ਡਾਇਨਿੰਗ ਰੂਮ ਸੈੱਟ ਅਤੇ ਆਪਣੇ ਮਨ ਪਾਉਂਦਾ ਸੋਫਾ ਸੈੱਟ ਜਾਂ ਤੁਸੀਂ ਫਰਨੀਚਰ ਕਹਿ ਕੇ ਤਿਆਰ ਕਰਵਾਉਣਾ ਹੈ ਤਾਂ ਚੇਤੇ ਰੱਖੋ ਆਲ ਕਾਇੰਡ ਫਰਨੀਚਰ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰਨ ਵਾਲਾ ਨਾਮ 2424 ਫਿੰਚ ਐਵਨਿਊ ਵੈਸਟ ਜੂਨਟ ਨੰਬਰ 11 ਮਿਲਵਨ ਦੇ ਨਜ਼ਦੀਕ ਨਾਰਥ ਯਾਰਕ ਵਿੱਚ ਜਾਂ ਕਾਲ ਕਰੋ ਸਰਦਾਰ ਅਜਮੇਰ ਸਿੰਘ 416-741-4686 ਆਲ ਕਾਇੰਡ ਫਰਨੀਚਰ ਲਿਮਿਟਡ
3: ਬਾਬਾ ਜੀ ਮੇਰਾ ਵਿਆਹ ਨਹੀਂ ਹੋ ਰਿਹਾ ਕੋਈ ਮੰਤਰ ਤਾਂ ਫੂਕੋ ਬੱਚੇ ਤੇ
4: 647-888-6000
3: ਬਾਬਾ ਜੀ ਆ ਕਿਹੜਾ ਮੰਤਰ ਹੈ
4: ਬੱਚਾ ਇਹ ਨੰਬਰ ਚਮਤਕਾਰੀ ਹੈ ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ
3: ਪੱਕੀ ਗੱਲ ਬਾਬਾ ਜੀ
4: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ NRI ਮੈਰਿਜ ਬਿਊਰੋ
5: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ ਕਾਲ 647-888-6000 ਔਰ ਵਿਜ਼ਿਟ NRIMB.com
6: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-554-5569 ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
7: ਸੀਜਮਾ 1320 ਐਮ ਫ੍ਰੀਕੁਐਂਸੀ ਰੇਡੀਓ ਪ੍ਰੋਗਰਾਮ ਟੀਵੀ ਪ੍ਰੋਗਰਾਮ ਰੰਗਲਾ ਪੰਜਾਬ ਔਰ ਜੀ ਹਾਂ ਤੁਸੀਂ ਸਾਡੇ ਪ੍ਰੋਗਰਾਮ ਨੂੰ ਸੁਣਿਆ ਠੀਕ 9 ਤੱਕ ਅਸੀਂ ਤੁਹਾਡੇ ਨਾਲ ਇਸ ਵਕਤ ਰਵਾਂਗੇ ਔਰ ਇਸ ਦਰਮਿਆਨ ਅਸੀਂ ਸਤਪਾਲ ਸਿੰਘ ਜੌਹਲ ਜੀ ਨੂੰ ਲੈ ਕੇ ਆਉਂਦੇ ਹਾਂ ਜੋ ਕਿ ਕਾਫੀ ਜ਼ਿਆਦਾ ਉਹਨਾਂ ਦਾ ਸਰਗਰਮੀਆਂ ਦੇ ਵਿੱਚ ਹੈਗਾ ਔਰ ਕਾਫੀ ਐਕਟਿਵਲੀ ਕਮਿਊਨਿਟੀ ਦੇ ਵਿੱਚ ਵਿਚਰ ਰਹੇ ਨੇ ਅਫਕੋਰਸ ਵੀ ਨੋ ਕਿ ਕਿਸ ਤਰੀਕੇ ਦੇ ਨਾਲ ਉਹ ਇੰਨੀ ਮਿਹਨਤ ਕਰਦੇ ਨੇ ਐਂਡ ਅ ਵੈਰੀ ਡਿਜ਼ਰਵਿੰਗ ਕੈਂਡੀਡੇਟ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਉਹਨਾਂ ਦਾ ਮੁਹਿੰਮ ਇਸ ਵਕਤ ਚੱਲ ਰਿਹਾ ਹੈਗਾ ਔਰ ਲੈਟਸ ਕਨੈਕਟ ਵਿਦ ਹਿਮ ਜੌਹਲ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਮੇਰੇ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਪਿਆਰ ਭਰੀ ਨਿੱਘੀ ਨਿੱਘੀ ਸਤਿ ਸ੍ਰੀ ਅਕਾਲ ਜੀ
8: ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਬਿਲਕੁਲ ਤੁਸੀਂ ਬਾਖੂਬੀ ਦੱਸਿਆ ਕਿਉਂਕਿ ਬ੍ਰੈਂਪਟਨ ਦਾ ਵਾਰਡ 9-10 ਹੈ ਜਿੱਥੋਂ ਕਿ ਰੀਜਨਲ ਕੌਂਸਲ ਦੇ ਆਪਾਂ ਕੈਂਡੀਡੇਟ ਆ ਤੇ ਕੈਂਡੀਡੇਸੀ ਸਾਡੀ ਜਿਹੜੀ ਆ 1 May ਨੂੰ ਜੀ ਸਭ ਤੋਂ ਪਹਿਲਾਂ ਫਾਈਲ ਹੋਈ ਸੀ ਉਦੋਂ ਤੇ ਸਾਡਾ ਜਿਹੜਾ ਇਲੈਕਸ਼ਨ ਕੈਂਪੇਨ ਹੈ ਲਗਾਤਾਰਤਾ ਦੇ ਨਾਲ ਚੱਲ ਰਿਹਾ ਹੁਣ ਵੀ ਅਸੀਂ ਡੋਰ ਟੂ ਡੋਰ ਥੋੜੀ ਦੇਰ ਪਹਿਲਾਂ ਫਿਨਿਸ਼ ਕੀਤਾ ਤੇ ਵੱਡੀ ਤਾਦਾਦ ਵਿੱਚ ਲੋਕਾਂ ਦਾ ਜਿਹੜਾ ਪਰਮਾ ਹੁੰਗਾਰਾ ਮਿਲ ਰਿਹਾ ਜੀ ਉਹ ਬ੍ਰੈਂਪਟਨ ਵਾਰਡ 9-10 ਦੇ ਪਿੰਡ ਬਲਵਾਨ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਕਿਉਂਕਿ ਲੋਕ ਇਹ ਚਾਹੁੰਦੇ ਆ ਜੀ ਵੀ ਕੋਈ ਉਹਨਾਂ ਦਾ ਨੁਮਾਇੰਦਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਉਹ ਜਿਹੜਾ ਨਾ ਵੀ ਲੋਕ ਨੇ ਜਨਤਾ ਪੇਰੈਂਟਸ ਨੇ ਰੈਜੀਡੈਂਟਸ ਨੇ ਗ੍ਰੈਂਡ ਪੇਰੈਂਟਸ ਨੇ ਸਾਰਿਆਂ ਦੀਆਂ ਲੋੜਾਂ ਨੂੰ ਨੀਡਸ ਨੂੰ ਅੰਡਰਸਟੈਂਡ ਕਰਨ ਵਾਲੇ ਹੋਣੇ ਚਾਹੀਦੇ ਆ ਤਾਂ ਹੀ ਜੀ ਜੇ ਉਹ ਜਿਹੜੀਆਂ ਜੀ ਲੋੜਾਂ ਨੂੰ ਅੰਡਰਸਟੈਂਡ ਕਰਨ ਵਾਲਾ ਵਿਅਕਤੀ ਉੱਥੇ ਨੁਮਾਇੰਦਾ ਬਣ ਕੇ ਜਾਊਗਾ ਤਦੇ ਉੱਥੇ ਇਫੈਕਟਿਵਲੀ ਕੁਝ ਕਰ ਪਾਊਗਾ ਤੇ ਖਾਸ ਤੌਰ ਤੇ ਜਿਹਦੇ ਕੋਲ ਗਵਰਨਮੈਂਟ ਦੇ ਵਿੱਚ ਕਿਤੇ ਨਾ ਕਿਤੇ ਕੋਈ ਗਵਰਨੈਂਸ ਦੇ ਵਿੱਚ ਕੰਮ ਕਰਨ ਦਾ ਜਿਹੜਾ ਜੀ ਐਕਸਪੀਰੀਅੰਸ ਵੀ ਹੋਵੇ ਤੁਹਾਨੂੰ ਪਤਾ ਮੇਰੇ ਕੋਲ ਵੱਡੀ ਤਾਦਾਦ ਦੇ ਵਿੱਚ ਪ੍ਰੋਵਿੰਸ਼ੀਅਲੀ ਤੇ ਲੋਕਲੀ ਇੱਥੇ ਸਕੂਲ ਬੋਰਡ ਦੇ ਵਿੱਚ ਵੀ ਜਿਹੜੇ ਜੀ ਤਰ੍ਹਾਂ ਤਰ੍ਹਾਂ ਦੇ ਐਕਸਪੀਰੀਅੰਸ ਹੈਗੇ ਆ ਭੈਣ ਭਰਾਵਾਂ ਨੇ ਵੱਧਾ ਮੈਂਡੇਟ ਦੇ ਕੇ ਜਿਹੜਾ 2022 ਦੇ ਵਿੱਚ ਭੇਜਿਆ ਸੀ ਅੱਗੇ ਜਾ ਕੇ ਮੈਨੂੰ ਫਿਰ ਬੋਰਡ ਦੇ ਡਿਪਟੀ ਚੇਅਰਮੈਨ ਵੀ ਬਣਨ ਦਾ ਮੌਕਾ ਮਿਲਿਆ ਤੋ ਇਸ ਤਰੀਕੇ ਦੇ ਨਾਲ ਕਮਿਊਨਿਟੀ ਨੂੰ ਲਗਾਤਾਰਤਾ ਦੇ ਨਾਲ ਆਪਾਂ ਸਰਵ ਕਰਦੇ ਆਏ ਹਾਂ ਸੋ ਕਮਿਊਨਿਟੀ ਦੇ ਵਿੱਚ ਆਪਾਂ ਜੀ ਵੀ ਜਿਉਂ ਹੀ ਕੋਸ਼ਿਸ਼ ਕੀਤੀ ਆ ਜਰਨਲਿਜ਼ਮ ਦੇ ਆਪਣੇ ਕੈਰੀਅਰ ਦੇ ਵਿੱਚ ਵੀ ਇਹ ਪ੍ਰਮੁੱਖ ਤੌਰ ਤੇ ਮੈਨੂੰ ਲੱਗ ਰਿਹਾ ਸੀਗਾ ਕਿ ਜਿਹੜਾ ਇਹ ਕ੍ਰਾਈਮ ਹੈ ਇਹਦੇ ਅਗੇਂਸਟ ਗੱਲ ਕਰਨਾ ਬਹੁਤ ਜ਼ਰੂਰੀ ਹੈ। ਪਰ ਜਦੋਂ ਆਪਾਂ ਕ੍ਰਾਈਮ ਦੇ ਅਗੇਂਸਟ ਗੱਲ ਕਰਦੇ ਹਾਂ, ਕ੍ਰਿਮੀਨਲ ਦੇ ਅਗੇਂਸਟ ਗੱਲ ਕਰਦੇ ਹਾਂ, ਤੇ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕਮਿਊਨਿਟੀ ਦੇ ਅਗੇਂਸਟ ਗੱਲ ਕਰਦੇ ਹਾਂ, ਹਨਾ। ਸੋ ਭੈਣ ਭਰਾ ਬੜੇ ਬਾਖੂਬੀ ਸਾਡੀ ਇਸ ਪਰਫਾਰਮੈਂਸ ਨੂੰ ਭਲੀ ਭਾਂਤ ਚੰਗੀ ਤਰ੍ਹਾਂ ਸਮਝਦੇ ਹਾਂ, ਕਿਉਂਕਿ ਅਸੀਂ ਸਦਾ ਜਿਹੜਾ ਜੀ ਬਰੋਡਰ ਜਿਹੜਾ ਪਬਲਿਕ ਇੰਟਰਸਟ ਹੈ ਕਮਿਊਨਿਟੀ ਦਾ, ਉਸ ਨੂੰ ਰਿਪ੍ਰਜੈਂਟ ਕੀਤਾ ਹੈ। ਜਿਹੜਾ ਇਹ ਵੰਡੀਆਂ ਪਾਊ ਧੜੇ ਤੇ ਜਿਹੜੇ ਗਰੁੱਪਾਂ ਤੋਂ ਜਿਹੜਾ ਜੀ ਨਿਰਲੇਪ ਕਮਿਊਨਿਟੀ ਨੂੰ ਵੀ ਰੱਖਣ ਦੀ ਕੋਸ਼ਿਸ਼ ਕੀਤੀ, ਆਪ ਵੀ ਰਹੇ ਹੈ, ਤੇ ਸਦਾ ਜਿਹੜਾ ਜੀ ਪਰਫਾਰਮੈਂਸ ਤੇ ਫੋਕਸ ਕੀਤਾ, ਤੇ ਪਰਫਾਰਮੈਂਸ ਤੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰਤਾ ਦੇ ਨਾਲ ਬਰੋਡਰ ਪਬਲਿਕ ਇੰਟਰਸਟ ਦੇ ਵਿੱਚ ਸਰਵੇ ਕਰਦੇ ਰਹਿਣ ਦੀ ਮੇਰੀ ਤਮੰਨਾ ਹੈ ਜੀ।
7: ਜੀ ਵਾਹ, ਵੈਰੀ ਗੁੱਡ ਜੀ। ਜਵਾਹਰ ਸਾਹਿਬ, ਪੁੱਛਣਾ ਚਾਹਾਂਗੀ, ਤੁਸੀਂ ਡੋਰ ਟੂ ਡੋਰ ਕੈਨਵਸਿੰਗ ਕਰਦੇ ਹੈਗੇ ਹੋ ਆਪਣੇ ਕੈਂਪੇਨ ਦੇ ਵਿੱਚ ਕਾਫੀ। ਫਸਟ ਆਫ ਆਲ ਮੈਂ ਦੱਸਣਾ ਚਾਹਾਂਗੀ ਸਾਡੇ ਲਿਸਨਰਸ ਨੂੰ ਕਿ ਵਾਟ ਇਜ਼ ਦ ਡੇਟ।
8: ਹਾਂ ਬਿਲਕੁਲ, ਹਾਂ ਐਡਵਾਂਸ ਬੋਲਿਆ ਨਾ ਅੰਜੂ ਜੀ, ਇਸ ਤਰ੍ਹਾਂ ਹੋ ਜਾਣਾ ਕਿ ਸ਼ੁਰੂ ਹੋ ਜਾਣੀ ਹੈ 9 ਅਕਤੂਬਰ ਨੂੰ, ਪਹਿਲਾ ਦਿਨ ਹੋਏਗਾ, ਉਹ ਤੇ ਸਿਰਫ ਸਿਟੀ ਹਾਲ ਆ ਜਿਹੜਾ ਜੀ ਉੱਥੇ ਹੀ ਜਾ ਕੇ ਵੋਟ ਪਾਈ ਜਾ ਸਕਦੀ ਆ। ਪਰ ਜਿਹੜਾ ਫਿਰ 10-11 ਅਹਿਮ ਤਰੀਕਾਂ ਹੋਣਗੀਆਂ ਐਡਵਾਂਸ ਪੋਲ ਦੀਆਂ, ਤੇ 16-17 ਅਕਤੂਬਰ ਉਹਦੇ ਨੂੰ ਫਿਰ ਜਿਹੜੇ ਆ ਜੀ ਕਿ ਸਾਡੇ ਵਾਰਡ ਦੇ ਵਿੱਚ ਪੋਲਿੰਗ ਸਟੇਸ਼ਨ ਬਣ ਜਾਣਗੇ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੱਸਣਾ ਹੀ ਹੈ ਆਮ ਤੌਰ ਤੇ, ਕਿਉਂਕਿ ਸੌਕਰ ਸੈਂਟਰ ਹੁੰਦਾ ਸਾਡੇ ਵਾਰਡ 9-10 ਵਾਸਤੇ, ਤੇ ਕਮਿਊਨਿਟੀ ਸੈਂਟਰ ਆ ਜਿਹੜਾ ਗੋਰ ਮੀਟੋ ਜੀ ਪੀ, ਉਹ ਗੋਰ ਰੋਡ ਦੇ ਉੱਤੇ, ਸਾਰਿਆਂ ਨੂੰ ਪਤਾ ਉਹ ਵਾਰਡ 10 ਦੇ ਵਾਸਤੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀਆਂ ਅਸੀਂ ਲੋਕੇਸ਼ਨ ਜਿਹੜੀਆਂ ਉਹ ਸ਼ੇਅਰ ਵੀ ਕਰਦੇ ਰਹਿਣਾ ਹੈ। ਤੇ ਐਡਵਾਂਸ ਪੋਲ ਦੇ ਨਾਲ ਨਾਲ ਜਿਹੜਾ ਜੀ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਜਿਹੜਾ ਮਿਊਂਸੀਪਲ ਇਲੈਕਸ਼ਨ ਇੱਕ ਇਸ ਤਰ੍ਹਾਂ ਦਾ ਇਲੈਕਸ਼ਨ ਹੁੰਦਾ ਜਿਹਦੇ ਵਿੱਚ ਕਿ ਬੈਲਟ ਪੇਪਰ ਜਦੋਂ ਅੰਦਰ ਜਾ ਕੇ ਵੋਟਰ ਨੂੰ ਮਿਲਦਾ, ਤੇ ਉਸ ਬੈਲਟ ਪੇਪਰ ਤੇ ਇੱਕ ਦੇ ਉੱਤੇ ਉਹਨਾਂ ਨੇ 4 ਵੋਟਾਂ ਹਰੇਕ ਵੋਟਰ ਨੇ ਪਾਉਣੀਆਂ ਹੁੰਦੀਆਂ। ਪਹਿਲੀ ਜਿਹੜੀ ਵੋਟ ਆ ਉਹਨਾਂ ਦੀ ਮੇਅਰ ਦੇ ਵਾਸਤੇ ਪੈਂਦੀ ਹੈ, ਤੇ ਦੂਸਰੀ ਜਿਹੜੀ ਵੋਟ ਆ ਉਹ ਰੀਜਨਲ ਕੌਂਸਲਰ ਦੇ ਵਾਸਤੇ ਪੈਂਦੀ ਆ, ਤੇ ਰੀਜਨਲ ਕੌਂਸਲਰ ਦੇ ਵਿੱਚ ਇਸ ਵਾਰ ਜਿਹੜੇ ਉਮੀਦਵਾਰ ਹੈ ਸਤਪਾਲ ਸਿੰਘ ਜੌਲ, ਉਹਨਾਂ ਦਾ ਨਾਂ ਆ ਜਿਹੜਾ ਜੀ ਉੱਪਰੋਂ ਵੀ 5ਵਾਂ ਤੇ ਹੇਠੋਂ ਵੀ 5ਵਾਂ ਬਿਲਕੁਲ ਵਿਚਕਾਰ ਨਜ਼ਰ ਆਵੇਗਾ। ਸੋ ਉਹ ਰੀਜਨਲ ਕੌਂਸਲ ਦੀ ਵੋਟ ਪਾ ਕੇ ਫਿਰ ਤੀਜੀ ਵੋਟ ਸਿਟੀ ਕੌਂਸਲਰ ਦੀ ਹੈ, ਤੇ ਚੌਥੀ ਵੋਟ ਜਿਹੜੀ ਉਹ ਸਕੂਲ ਬੋਰਡ ਟਰਸਟੀ ਦੀ ਹੈ। ਵੋਟਰ ਜਿਹੜੇ ਜੀ ਕਿਉਂਕਿ ਵੱਡੀ ਤਾਦਾਦ ਦੇ ਵਿੱਚ ਇਸ ਵਾਰ ਨਾ ਸਾਡੇ ਵਾਰਡ 9-10 ਦੇ ਵਿੱਚ ਨਵੇਂ ਸਿਟੀਜ਼ਨ ਬਣੇ ਹੋਏ ਲੋਕ ਹੈ ਵੱਡੀ ਤਾਦਾਦ ਚ ਹੋਣਗੇ, ਜਿਨ੍ਹਾਂ ਨੇ ਪਹਿਲੀ ਵਾਰ ਜਿਹੜਾ ਜੀ ਕੋਈ ਵੋਟ ਪਾਉਣ ਜਾਣਾ। ਸੋ ਆਮ ਤੌਰ ਤੇ ਪ੍ਰੋਵਿੰਸ਼ਲ ਤੇ ਫੈਡਰਲ ਤੋਂ ਇਲਾਵਾ ਜਿਹੜਾ ਜੀ ਇਹ ਬੈਲਟ ਪੇਪਰ ਆ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਡਿਫਰੈਂਟ ਹੁੰਦਾ, ਤੇ ਬ੍ਰੈਂਪਟਨ ਦੇ ਵਿੱਚ ਇਹ 4 ਵੋਟਾਂ ਇੱਕ ਬੈਲਟ ਪੇਪਰ ਦੇ ਉੱਤੇ ਜਿਹੜਾ ਜੀ ਹਰੇਕ ਵੋਟਰ ਨੇ ਪਾਉਣੀਆਂ ਹੁੰਦੀਆਂ। ਤੇ ਉਸ ਲਿਹਾਜ਼ ਨਾਲ ਰੀਜਨਲ ਕੌਂਸਲ ਦੇ ਵਿੱਚ ਇਸ ਵਾਰ ਜਿਹੜਾ ਜੀ ਪੀ ਉੱਪਰੋਂ 5ਵਾਂ ਤੇ ਹੇਠੋਂ ਵੀ 5ਵਾਂ ਨਾਂ ਦੇਖ ਕੇ ਜਿਹੜਾ ਜੀ ਕੋਈ ਵੋਟਾਂ ਪਾਉਣ ਦੇ ਲਈ ਵੱਡੀ ਤਾਦਾਦ ਵਿੱਚ ਲੋਕ ਜਿਹੜੇ ਉਤਸ਼ਾਹ ਵੀ ਹੈ, ਉਹਨਾਂ ਦਾ ਹੁੰਗਾਰਾ ਵੀ ਜਿਹੜਾ ਜੀ ਡੋਰ ਟੂ ਡੋਰ ਅਸੀਂ ਜਾਂਦੇ ਹਾਂ ਤੇ ਬੜਾ ਭਰਮਾ ਮਿਲ ਰਿਹਾ ਜੀ।
7: ਜਵਾਹਰ ਸਾਹਿਬ, ਜਦੋਂ ਤੁਸੀਂ ਡੋਰ ਟੂ ਡੋਰ ਨੋਕਿੰਗ ਕਰਦੇ ਹੋ ਤਾਂ ਕਿਸ ਤਰੀਕੇ ਦਾ ਫਸਟ ਆਲ ਰਿਸਪਾਂਸ ਮਿਲਦਾ ਹੈ? ਮੋਸਟਲੀ ਲੋਕੀ ਕੀ ਚਾਹੁੰਦੇ ਨੇ ਕਿ ਕਿਸ ਟਾਈਪ ਦੇ ਇਸ਼ੂਜ਼ ਐਡਰੈਸ ਕੀਤੇ ਜਾਣ ਅਦਰ ਦੈਨ ਦਾ ਕ੍ਰਾਈਮ ਆਫ ਕੋਰਸ?
8: ਵੈਸੇ ਅੰਜੂ ਜੀ, ਕਿਉਂਕਿ ਕਮਿਊਨਿਟੀ ਦੀ ਅਸੀਂ ਲਫ਼ਜ਼ ਨੂੰ ਬੀਤੇ ਦਹਾਕਿਆਂ ਦੀ ਆਪਣੀ ਸਰਵਿਸ ਦੇ ਦੌਰਾਨ ਪਛਾਣਦੇ ਆਏ ਹਾਂ, ਤੇ ਲੋਕਾਂ ਦਾ ਕੁੱਲ ਮਿਲਾ ਕੇ ਸਾਨੂੰ ਜਿਹੜਾ ਜੀ ਉਹ ਜਿਸ ਵੀ ਤਰ੍ਹਾਂ ਦੀਆਂ ਉਹ ਸ਼ਿਕਾਇਤਾਂ ਉਠਾਉਂਦੇ ਆ, ਇਹ ਸਮਝ ਆ ਰਹੀ ਆ ਕਿ ਉਹ ਆਪਣਾ ਜੀਵਨ ਸੌਖਾ ਹੋਇਆ ਦੇਖਣਾ ਚਾਹੁੰਦੇ ਆ, ਤੇ ਇਸ ਤੇ ਆਪਾਂ ਸਦਾ ਕੰਮ ਕਰਦੇ ਰਹੇ ਹਾਂ। ਆਪਣੇ ਜਿਸ ਵੀ ਤਰੀਕੇ ਦੇ ਨਾਲ ਪਬਲਿਕ ਇੰਟਰਸਟ ਦੇ ਵਿੱਚ ਮੈਂ ਸਰਵ ਕੀਤਾ, ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਆਸਾਨ ਕਰਕੇ ਉਹਨਾਂ ਦਾ ਜੀਵਨ ਆਸਾਨ ਕਰਨਾ, ਤੇ ਜਦੋਂ ਤੋਂ ਹੁਣ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ, ਇਹੀ ਨਿਚੋੜ ਨਿਕਲਦਾ ਵੀ ਭਾਵੇਂ ਉਹ ਗੱਲ ਕਰ ਜੀ ਵੀ ਇਹ ਟ੍ਰਾਂਸਿਟ ਸਰਵਿਸ ਜਿਹੜੀ ਆ ਉਹ ਖਰਾਬ ਹੋ ਗਈ ਹੈ, ਕਈ ਬੱਸਾਂ ਜਿਹੜੀਆਂ ਜੀ ਕੈਂਸਲ ਕਰ ਦਿੱਤੀਆਂ, ਉਹਦੇ ਨਾਲ ਜਿਹੜਾ ਜੀ ਆਵਾਜਾਈ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀਆਂ ਨੇ। ਟੌਪ ਇਸ਼ੂ ਜਿਹੜਾ ਜੀ ਪ੍ਰੋਪਰਟੀ ਟੈਕਸ ਦਾ ਆ, ਤੇ ਇਹ ਸਪੈਂਡਿੰਗ ਦਾ ਆ ਆਊਟ ਆਫ ਕੰਟਰੋਲ ਇੱਕ ਤਰੀਕੇ ਦੇ ਨਾਲ, ਉਹਦਾ ਸਾਰਾ ਜਿਹੜਾ ਲੇਖਾ ਜੋਖਾ ਹੈ ਜੀ ਵੀ ਉਸ ਸਿਲਸਿਲੇ ਦੇ ਵਿੱਚ ਕਾਫੀ ਲੋਕਾਂ ਦੇ ਵੱਲੋਂ ਇਸ਼ੂਜ਼ ਹੈਗੇ ਆ, ਤੇ ਕਿਉਂਕਿ ਸਨੋਅ ਹਰ ਸਾਲ ਵੱਟ ਬਣਦੀ ਆ ਤੇ ਘਰਾਂ ਦੇ ਅੱਗੇ ਇੱਕ ਉਹ ਬਹੁਤ ਵੱਡਾ ਇਸ਼ੂ ਜਿਹੜਾ ਜੀ ਖਾਸ ਤੌਰ ਤੇ ਫਿਜ਼ੀਕਲੀ ਚੈਲੰਜਡ ਤੇ ਸਾਡੇ ਜਿਹੜੇ ਜੀ ਪੀ ਸੀਨੀਅਰ ਦਾ ਉਹਨਾਂ ਦੇ ਵੱਲੋਂ ਤੇ ਆਮ ਫੈਮਿਲੀਜ਼ ਦੇ ਵੱਲੋਂ ਵੀ, ਜਿਨ੍ਹਾਂ ਦਾ ਕਾਫੀ ਸਾਰਾ ਟਾਈਮ ਵੇਸਟ ਤੇ ਵਟਸਐਪ ਕਰਨ ਤੇ ਲੱਗ ਜਾਂਦਾ, ਉਹ ਇਸ਼ੂ ਵੀ ਆਪਾਂ ਹੁਣ ਟੋਪ ਪ੍ਰਾਇਓਰਟੀ ਤੇ ਰੱਖਿਆ ਹੋਇਆ ਵੀ ਉੱਥੇ ਜਾ ਕੇ ਕੰਮ ਜ਼ਰੂਰ ਕਰਨਾ ਆ। ਰੋਡ ਮੇਨਟੇਨੈਂਸ ਦਾ ਕਾਫੀ ਇਸ਼ੂ ਜਿਹੜਾ ਜੀ ਉਹ ਉਠਾਇਆ ਜਾਂਦਾ, ਤੇ ਸੇਫਟੀ ਐਂਡ ਸਿਕਿਉਰਿਟੀ ਦਾ ਜਿਹੜਾ ਇਹ ਵੀ ਲੁੱਟਮਾਰ ਹੋ ਗਈ, ਬ੍ਰੇਕ ਐਂਡ ਐਂਟਰ ਹੋ ਗਈ, ਜਾਂ ਕਿਸੇ ਵੀ ਤਰੀਕੇ ਦਾ ਜਿਹੜਾ ਜੀ ਇਹ ਥੈਫਟ ਹੋ ਗਈ, ਤੇ ਉੱਥੇ ਪੁਲਿਸ ਦਾ ਨਾ ਪਹੁੰਚਣਾ, ਤੇ ਫਿਰ ਆਨਾਕਾਨੀ ਕਰਨਾ, ਤੇ ਜਿਹੜਾ ਜੀ ਇਹ ਵਿਕਟਮ ਜਿਹੜੀਆਂ ਫੈਮਿਲੀਜ਼ ਆ ਵੀ ਉਹਨਾਂ ਸਾਥ ਦੇਣ ਦੀ ਬਜਾਏ ਲੋਕ ਹੁਣ ਮਹਿਸੂਸ ਕਰਨ ਲੱਗ ਗਏ ਆ ਵੀ ਜਿਹੜੀ ਪੁਲਿਸ ਆ ਉਹ ਕਈ ਵਾਰੀ ਕ੍ਰਿਮੀਨਲ ਦਾ ਸਾਥ ਦਿੰਦੇ ਆ ਵੀ ਉਹਨੂੰ ਫੜ ਜਾਂਦੇ ਹੀ ਨਹੀਂ ਹੈ, ਜਾਂ ਜਿਹੜਾ ਜੀ ਜੇ ਕ੍ਰਾਈਮ ਵਾਪਰ ਗਿਆ ਤੇ ਉਹ ਇੱਕ ਤਰੀਕੇ ਨਾਲ ਅਟੈਂਡ ਹੀ ਨਹੀਂ ਕਰਦੇ, ਇਹ ਥੈਫਟ ਵਰਗੇ ਇਸ਼ੂਜ਼ ਨੂੰ ਬਹੁਤਾ ਸੀਰੀਅਸਲੀ ਲਿਆ ਨਹੀਂ ਜਾਂਦਾ, ਜਿਸ ਕਰਕੇ ਲੋਕ ਅਨਸੇਫ ਫੀਲ ਕਰ ਰਹੇ ਆ ਜੀ। ਸੋ ਇਸ ਕਰਕੇ ਇਹ ਪੁਲਿਸ ਤੇ ਲੋਕਾਂ ਦੇ ਵਿਚਕਾਰ ਜਿਹੜਾ ਜੀ ਇਹ ਗੈਪ ਵੱਧਦਾ ਜਾ ਰਿਹਾ ਲਗਾਤਾਰਤਾ ਦੇ ਨਾਲ ਪੁਲਿਸ ਦੇ ਇਸ ਬਿਹੇਵੀਅਰ ਕਰਕੇ, ਤੇ ਉਹਦੇ ਤੇ ਵੀ ਮੈਂ ਜਿਹੜਾ ਜੀ ਪ੍ਰਾਇਓਰਟੀ ਤੇ ਕੰਮ ਕਰਨਾ ਚਾਹੁੰਦਾ, ਤੇ ਇਸ ਤਰ੍ਹਾਂ ਦੇ ਜਿਹੜੇ ਇਸ਼ੂ ਲੋਕ ਪਾਉਂਦੇ ਆ, ਤੇ ਮੈਨੂੰ ਗੱਲ ਇੱਕੋ ਹੀ ਸਮਝ ਆਉਂਦੀ ਆ ਕਿ ਇਸ ਇਲੈਕਸ਼ਨ ਤੋਂ ਬਾਅਦ ਰੀਜਨਲ ਲੈਵਲ ਤੇ ਜਿਹੜਾ ਜੀ ਸਿਟੀ ਲੈਵਲ ਤੇ ਸਤਪਾਲ ਸਿੰਘ ਜੌਲ ਦੀਆਂ ਸੇਵਾਵਾਂ ਦੇ ਰਾਹੀਂ ਲੋਕ ਇਹ ਆਸ ਕਰ ਰਹੇ ਆ ਕਿ ਉਹਨਾਂ ਦੀਆਂ ਇਹ ਸਾਰੀਆਂ ਮੁਸ਼ਕਲਾਂ, ਕਿਉਂਕਿ ਫਿੰਗਰ ਟਿਪਸ ਤੇ ਹੁੰਦੀਆਂ ਸਤਪਾਲ ਸਿੰਘ ਜੌਲ ਦੇ, ਹੱਲ ਕਰਕੇ ਉਹਨਾਂ ਦਾ ਜੀਵਨ ਆਸਾਨ ਕਰਨਗੇ। ਤੇ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਲਗਾਤਾਰਤਾ ਦੇ ਨਾਲ ਨਿੱਠ ਕੇ ਆਪਾਂ ਸਕੂਲ ਬੋਰਡ ਦੇ ਵਿੱਚ ਪਹਿਲੇ ਦਿਨ ਤੋਂ ਹੀ ਕੰਮ ਜਾ ਕੇ ਕਰਨੇ ਸ਼ੁਰੂ ਕਰ ਦਿੱਤੇ ਸੀ, ਤੇ ਸਿੱਟੇ ਲੋਕਾਂ ਭੈਣ ਭਰਾਵਾਂ ਦੇ ਸਾਹਮਣੇ ਹੈ। ਇਸੇ ਤਰੀਕੇ ਦੇ ਨਾਲ ਹੀ, ਕਿਉਂਕਿ ਮੈਂ ਆਪਣਾ ਕੋਈ ਉੱਥੇ ਆਪਣਾ ਇੰਟਰਸਟ ਨਹੀਂ ਲੈ ਕੇ ਜਾਂਦਾ, ਇਸੇ ਕਰਕੇ ਵੋਟਰਾਂ ਨੂੰ ਮੈਂ ਢੋਣ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਵੀ ਵੋਟਰ ਆਪ ਜਾ ਕੇ ਵੋਟ ਪਾਉਣ। ਪਿਛਲੀ ਵਾਰੀ ਇੱਕ ਵੀ ਵੋਟਰ ਅਸੀਂ ਢੋਇਆ ਨਹੀਂ ਸੀ, ਸਾਰੇ ਭੈਣ ਭਰਾਵਾਂ ਨੇ ਆਪ ਜਾ ਕੇ ਵੋਟ ਪਾਈ ਸੀ। ਇਸੇ ਤਰ੍ਹਾਂ ਸਾਈਨ ਜਿਹੜੇ ਜੀ ਕਿ ਅਸੀਂ ਕੋਈ ਬਹੁਤੇ ਪਿਛਲੀ ਵਾਰੀ ਵੀ ਨਹੀਂ ਸੀ ਲਗਾਏ, ਇਸ ਵਾਰ ਵੀ ਅਸੀਂ ਕੋਈ ਬਹੁਤੇ ਸਾਈਨ ਲਗਾਉਣ ਦੇ ਰੌਂਗ ਵਿੱਚ ਨਹੀਂ ਹੈ। ਸੋ ਲੋਕ ਇਸ ਕਰਕੇ ਆ ਜੀ ਵੀ ਸਾਡੀ ਇਹ ਦਹਾਕਿਆਂ ਦੀ ਪਰਫਾਰਮੈਂਸ ਨੂੰ ਦੇਖ ਕੇ ਆਪ ਮੁਹਾਰੇ ਦੇਖਦੇ ਹੋਏ ਜਿਹੜਾ ਜੀ ਵੀ ਵੋਟ ਪਾਉਣ ਜਾਣ, ਇਹ ਸਾਡੀ ਆਸ ਹੈ। ਕਿਉਂਕਿ ਇਲੈਕਟ ਹੋਣ ਤੋਂ ਬਾਅਦ ਨੁਮਾਇੰਦੇ ਨੇ ਉੱਥੇ ਕੋਈ ਆਪਣੇ ਵਾਸਤੇ ਨਹੀਂ ਜਾਣਾ ਹੁੰਦਾ, ਮੇਰੇ ਵਿਚਾਰ ਦੇ ਮੁਤਾਬਕ ਉੱਥੇ ਜਾਣਾ ਹੁੰਦਾ ਲੋਕਾਂ ਦੇ ਵਾਸਤੇ। ਤੇ ਲੋਕਾਂ ਨੇ ਫਿਰ ਜੇ ਉਸ ਤਜਰਬੇਕਾਰ ਲਿਆਕਤ ਦੇ ਨਾਲ ਭਰਪੂਰ ਵਿਅਕਤੀ ਨੂੰ ਆਪਣਾ ਨੁਮਾਇੰਦਾ ਬਣਾ ਕੇ ਭੇਜਣਾ, ਜਿਹਨੂੰ ਆਲਰੇਡੀ ਫਿਰ ਕੋਈ ਜਿਹੜਾ ਜੀ ਵੀ ਡਿਸੀਜਨ ਬਣਾਉਣ ਦੇ ਲਈ ਦੁਬਾਰਾ ਟਾਊਨ ਹਾਲ ਵਾਲੇ ਪਾਸੇ ਨੂੰ ਭੱਜਣ ਦੀ ਲੋੜ ਨਹੀਂ ਆ ਵੀ ਲੋਕਾਂ ਦਾ ਫਿਰ ਮੈਂ ਹੁਣ ਟਾਈਮ ਵੇਸਟ ਕਰਾਂ ਪੁੱਛਾਂ ਜਾ ਕੇ ਵੀ ਅਸੀਂ ਕਰੀਏ ਕੀ। ਸੋ ਕਿਉਂਕਿ ਵੀ ਸਾਰਾ ਕੁਝ ਆਪਾਂ ਨੂੰ ਇਹ ਮਸਲਿਆਂ ਦੀ ਸਮਝ ਹੋਣ ਕਰਕੇ ਸਕੂਲ ਬੋਰਡ 'ਚ ਜਿੰਨਾ ਕੁਝ ਕੀਤਾ, ਲੋਕਾਂ ਨੂੰ ਫਿਰ ਪੁੱਛਣ ਥੋੜਾ ਆਉਣਾ ਪੈਂਦਾ ਸੀ, ਚੁੱਪ ਕਰਕੇ ਆਪਾਂ ਕੰਮ ਦੇ ਵਿੱਚ ਮਗਨ ਹੋ ਕੇ ਲੱਗੇ ਰਹੇ ਤੇ ਸਿੱਟੇ ਭੈਣ ਭਰਾਵਾਂ ਦੇ ਸਾਹਮਣੇ ਡਿਲੀਵਰ ਕੀਤੇ ਹੈ। ਇੱਦਾਂ ਹੀ ਰੀਜਨਲ ਲੈਵਲ ਤੇ ਸਿਟੀ ਲੈਵਲ ਤੇ ਮੈਨੂੰ ਲੱਗਦਾ ਜੀ ਵੀ ਜੇ ਆਪਾਂ ਨੂੰ ਓਪਰਚੁਨਿਟੀ ਮਿਲਦੀ ਹੈ ਤੇ ਫਿਰ ਭੈਣ ਭਰਾਵਾਂ ਨੂੰ ਦੱਸਣ ਪੁੱਛਣ ਦੀ ਲੋੜ ਪੈਣੀ ਨਹੀਂ ਵੀ ਕੰਮ ਕਰੀਏ ਕਿਹੜਾ, ਲਗਾਤਾਰ ਨਾਲ ਕਰਕੇ ਜਿਹੜਾ ਜੀ ਵੀ ਅਸੀਂ ਭੈਣ ਭਰਾਵਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ। ਸੋ ਉਸੇ ਤਰ੍ਹਾਂ ਸਾਡੀ ਜਿਹੜੀ ਕੰਪੇਨ ਲਗਾਤਾਰਤਾ ਦੇ ਨਾਲ ਆਉਣ ਵਾਲੇ ਦਿਨਾਂ ਹਫ਼ਤਿਆਂ ਦੇ ਦੌਰਾਨ ਜਾਣੀ ਰਹਿਣੀ ਹੈ। ਸਾਡੀ ਕੋਸ਼ਿਸ਼ ਹੋਏਗੀ ਕਿ ਐਡਵਾਂਸ ਪੋਲ ਦੇ ਵਿੱਚ ਭੈਣ ਭਰਾ ਜਿਹੜੇ ਅੱਜ ਆਪਣੀ ਜਿਹੜੀ ਆ ਵੋਟ ਪੋਲ ਕਰ ਦੇਣ, ਪਰ ਜੇ ਕੋਈ ਫਿਜ਼ੀਕਲੀ ਚੈਲੇਂਜਡ ਹੈਗੇ ਆ ਜਾਂ ਸੀਨੀਅਰਸ ਨੇ ਤੇ ਉਹਨਾਂ ਕੋਲ ਰਾਈਟ ਨਹੀਂ ਹੈ ਕਿ ਉਹਨਾਂ ਦੀ ਹੈਲਪ ਕਰਨਾ, ਤਾਂ ਕਿਤੇ ਨਾ ਕਿਤੇ ਚਲੋ ਗੱਲ ਬਣਦੀ ਹੈ। ਪਰ ਆਮ ਵੋਟਰ ਜਿਹੜੇ ਕੈਨੇਡੀਅਨ ਸਿਟੀਜ਼ਨ ਹੋਣ ਦੇ ਨਾਤੇ ਮੈਂ ਸਮਝਾਂਗਾ ਵੀ ਇਹ ਨਿਆਣ ਬੁੱਧੀ ਨਹੀਂ ਹੋਣੀ ਚਾਹੀਦੀ ਵੀ ਘੜੀ ਘੜੀ ਉਹਨਾਂ ਨੂੰ ਫੋਨ ਕਰੀਏ ਵੋਟ ਪਾਏ ਉਹ ਜੀ ਲੈ ਜਾਈਏ ਜੀ ਪਾ ਦਿਓਗੇ ਜੀ। ਸੋ ਇਹ ਨਿਆਣ ਬੁੱਧੀ ਆ, ਮੈਨੂੰ ਲੱਗਦਾ ਕਿ ਕੈਨੇਡੀਅਨ ਜਿਹੜੇ ਅਸੀਂ ਇਸ ਵੇਲੇ ਸਿਟੀਜ਼ਨ ਜਦੋਂ ਬਣ ਗਏ ਤੇ ਉਹਨਾਂ ਦੇ ਅੰਦਰ ਇਹ ਵੋਟ ਪਾਉਣ ਦੇ ਆਪਣੇ ਰਾਈਟ ਦੀ ਜਿਹੜੀ ਅੱਜ ਵੀ ਐਕਸਰਸਾਈਜ਼ ਕਰਨ ਦੀ ਤਮੰਨਾ ਲਗਾਤਾਰਤਾ ਦੇ ਨਾਲ ਹੁੰਦੀ ਹੈ। ਤੇ ਆਪਣੇ ਆਪ ਸਾਡੇ ਜਿਹੜੇ ਜੀ ਜਜ਼ਬੇ ਨੂੰ ਦੇਖਦੇ ਹੋਏ, ਸਾਡੀ ਜਿਹੜੀ ਵੀ ਪਿਛਲੇ ਸਮੇਂ ਦੀ ਪਰਫਾਰਮੈਂਸ ਨੂੰ ਦੇਖਦੇ ਹੋਏ ਤੇ ਕੁੱਲ ਮਿਲਾ ਕੇ ਇਸ ਵਾਰ ਬਰੈਂਪਟਨ ਦੇ ਵਾਰਡ 9-10 ਤੋਂ ਓਰੀਜਨਲ ਕੌਂਸਲ ਚੁਣ ਕੇ ਜਿਹੜਾ ਜੀ ਉਹ ਸਾਨੂੰ ਭੇਜਣਗੇ ਤਾਂ ਕਿ ਅਸੀਂ ਉੱਥੇ ਜਾ ਕੇ ਉਹਨਾਂ ਦੀ ਮਨ ਪਸੰਦ ਦੇ ਤਰੀਕੇ ਦੇ ਨਾਲ ਕੰਮ ਕਰਕੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੀਏ ਜੀ।
7: ਜੀ ਬਿਲਕੁਲ ਜੋਲ ਸਾਹਿਬ ਜੀ, ਮੈਂ ਪਰਸਨਲੀ ਤਾਂ ਤੁਹਾਨੂੰ ਵਾਊਚ ਕਰਾਂਗੀ, ਆਫਕੋਰਸ ਡਿਜ਼ਰਵਿੰਗ ਕੈਂਡੀਡੇਟ ਆਲਵੇਜ਼ ਕਨੈਕਟਿਡ ਵਿਦ ਦ ਕਮਿਊਨਿਟੀ, ਆਲਵੇਜ਼ ਮਤਲਬ ਆਲਵੇਜ਼ ਸਾਡੇ ਲਿਸਨਰਸ ਦੇ ਨਾਲ, ਸਾਡੇ ਵਿਊਜ਼ ਦੇ ਨਾਲ ਗਾਏ ਬਗਾਏ ਤੁਸੀਂ ਏਅਰ ਤੇ ਆਉਂਦੇ ਹੋ, ਮਸਲਿਆਂ ਦਾ ਹੱਲ ਜਿਹੜਾ ਹੈਗਾ ਲੱਭਣ ਦੀ ਕੋਸ਼ਿਸ਼, ਰਿਜ਼ੋਲਵ ਕਰਨ ਦੀ ਇਸ਼ੂ ਕਰਦੇ ਹੋ ਇਸ਼ੂਜ਼ ਨੂੰ, ਔਰ ਅੱਗੇ ਆਪਣੀ ਆਵਾਜ਼ ਜਿਹੜੀ ਕਿ ਸਾਡੀ ਆਵਾਜ਼ ਤੁਸੀਂ ਅੱਗੇ ਜਾ ਕੇ ਪਹੁੰਚਾਉਂਦੇ ਹੈਗੇ ਹੋ, ਔਰ ਰਿਸਪਾਂਸ ਵੀ ਮਿਲਦਾ, 99.9% ਰਿਸਪਾਂਸ ਵੀ ਮਿਲਦਾ ਤੁਹਾਨੂੰ ਜੀ।
8: ਅੰਜੂ ਜੀ ਸਦਾ ਆਪਣਾ, ਕਿਉਂਕਿ ਕੌਮ ਦੇ ਹਿੱਤ ਨੂੰ ਅੱਗੇ ਰੱਖਿਆ, ਇਸ ਤਰ੍ਹਾਂ ਦੀ ਕੋਈ ਨਿੰਦਾ, ਕੋਈ ਈਰਖਾ, ਕੋਈ ਵੰਡੀਆਂ, ਆਪਣੇ ਕੋਈ ਸੌੜੇ ਹਿੱਤ, ਇਹਨਾਂ ਚੀਜ਼ਾਂ ਤੋਂ ਆਪ ਉੱਪਰ ਰਹੇ ਹਾਂ, ਨਿਰਲੇਪ ਰਹੇ ਹਾਂ, ਕਮਿਊਨਿਟੀ ਨੂੰ ਭੈਣ ਭਰਾਵਾਂ ਨੂੰ ਆਪਣੇ ਯਤਨਾਂ ਦੇ ਨਾਲ ਇਹਨਾਂ ਚੀਜ਼ਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਦੇ ਵਿੱਚ ਰਹੇ ਹਾਂ, ਕਮਿਊਨਿਟੀ ਦੇ ਲਈ ਸਦਾ ਹਾ ਦਾ ਹੱਕ ਦਾ ਨਾਰਾ ਮਾਰਦੇ ਰਹੇ ਹਾਂ। ਸੋ ਇਸ ਕਰਕੇ ਜੀ ਵੀ ਦੇਖੋ, ਇਹ ਨਿੰਦਕ, ਈਰਖਾਲੂ, ਵੰਡੀਆਂ ਪਾਉਣ ਵਾਲੇ ਲੋਕ ਆਪਾਂ ਆਪਣੀ ਸੌੜੀ ਮਾਨਸਿਕਤਾ ਦੇ ਤਹਿਤ, ਤਾਂ ਜਦੋਂ ਤੋਂ ਆਪਾਂ 500 ਸਾਲ ਦੀ ਹਿਸਟਰੀ ਪੜ੍ਹਦੇ ਹਾਂ, ਗੁਰੂ ਸਾਹਿਬ ਦੇ ਸਮੇਂ ਤੋਂ ਵੀ ਇਹ ਸਭ ਕੁਝ ਚੱਲਦਾ ਹੀ ਹੁੰਦਾ ਜੀ, ਹਨਾ। ਸੋ ਮੈਨੂੰ ਲੱਗਦਾ ਵੀ ਇਸ ਸਭ ਕੁਝ ਨੂੰ ਕੈਨੇਡਾ ਵਰਗੇ ਦੇਸ਼ ਦੇ ਵਿੱਚ ਆ ਕੇ ਆਪਾਂ ਇਹ ਜ਼ਰੂਰ ਸਮਝੀਏ, ਆਪਾਂ ਜਿਹੜਾ ਜੀ ਵੀ ਯੋਗਤਾ ਨੂੰ, ਤਜਰਬੇ ਨੂੰ, ਅਬਿਲਿਟੀ ਨੂੰ, ਸਮਰੱਥਾ ਨੂੰ ਪਹਿਲ ਦੇਣਾ ਸਿੱਖੀਏ। ਉਹ ਸਿੱਖ ਚੁੱਕੇ ਆ ਭੈਣ ਭਰਾ ਨੇ, ਤੇ ਮੈਂ ਕਦੇ 2022 ਦੇ ਵਿੱਚ ਇਲੈਕਸ਼ਨ ਨਾ ਜਿੱਤ ਸਕਦਾ ਜੇ ਭੈਣ ਭਰਾ ਨੇ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਆਈਡੈਂਟੀਫਾਈ ਨਾ ਕੀਤੀਆਂ ਹੁੰਦੀਆਂ। ਪਰ ਅਜੇ ਵੀ ਮੈਨੂੰ ਕਿਤੇ ਕਿਤੇ ਲੱਗਦਾ ਵੀ ਯੋਗਤਾ, ਸਮਰੱਥਾ ਨੂੰ ਇਹ ਪਹਿਲ ਦੇਣ ਦੀ ਬਜਾਏ ਦੂਰ ਦੁਰਾਡੇ ਦੀਆਂ ਰਿਸ਼ਤੇਦਾਰੀਆਂ ਨੂੰ ਵੀ ਪਹਿਲ ਦਿੱਤੀ ਜਾਂਦੀ ਆ, ਪਿੰਡਾਂ ਨੂੰ ਵੀ ਪਹਿਲ ਦਿੱਤੀ ਜਾਂਦੀ ਆ, ਜਾਤਾਂ ਨੂੰ ਵੀ ਪਹਿਲ ਦਿੱਤੀ ਜਾਂਦੀ ਆ। ਸੋ ਚੀਜ਼ਾਂ ਇੱਕ ਪਾਸੇ ਸਾਡੀ ਜੇਬ ਵਿੱਚ ਕੈਨੇਡੀਅਨ ਪਾਸਪੋਰਟ ਹੋਵੇ, ਦੂਜੇ ਪਾਸੇ ਫਿਰ ਆਪਾਂ ਏਦਾਂ ਕਰਦੇ ਹੋਈਏ ਤੇ ਫਿਰ ਆਪਾਂ ਨੰਬਰ 1 ਜਿਹੜਾ ਜਿੱਥੇ ਉਹ ਦੇਸ਼ ਇੱਕ ਤਰੀਕੇ ਦੇ ਨਾਲ ਜੇ ਰੱਖਣਾ ਹੈ, ਤੇ ਫਿਰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਵਿਅਕਤੀ ਦੀ ਅਬਿਲਿਟੀ ਦੇ ਲਿਹਾਜ਼ ਦੇ ਨਾਲ ਆਪਣਾ ਵੋਟ ਦੇ ਜਿਹੜਾ ਰਾਈਟ ਆ ਉਹਨੂੰ ਐਕਸਰਸਾਈਜ਼ ਕੀਤਾ ਜਾਵੇ। ਫਿਰ 9 ਅਕਤੂਬਰ, 10-11 ਅਕਤੂਬਰ, 16-17 ਅਕਤੂਬਰ ਤੇ 26 ਅਕਤੂਬਰ ਇਲੈਕਸ਼ਨ ਦੇ ਕੁੱਲ 6 ਦਿਨ ਲੋਕਾਂ ਦੇ ਕੋਲ ਵੋਟ ਪਾਉਣ ਦੇ ਲਈ ਹੋਣਗੇ। 6 ਦਿਨਾਂ ਦੇ ਵਿੱਚ ਜਿਸ ਦਿਨ ਬੀਜੇਪੀ ਵੋਟ ਪਾ ਕੇ ਕੋਸ਼ਿਸ਼ ਕੀਤੀ ਜਾਵੇ ਬਰੈਂਪਟਨ ਦੇ ਵਾਰਡ 9-10 ਤੋਂ ਸਤਪਾਲ ਸਿੰਘ ਜੌਲ ਨੂੰ
7: ਰੇਡੀਓ ਪ੍ਰੋਗਰਾਮ ਟੀਵੀ ਪ੍ਰੋਗਰਾਮ ਰੰਗਲਾ ਪੰਜਾਬ ਔਰ ਜੋਲ ਸਾਹਿਬ ਜੀ ਤੁਸੀਂ ਗੱਲਬਾਤ ਸੁਣੀ ਹੈ। ਅਸੀਂ ਬਹੁਤ ਹੀ ਪਿਆਰਾ ਗੀਤ ਤੁਹਾਡੇ ਲਈ ਕਿਉਂ ਕੀਤਾ ਹੈ, ਸਮਾਂ ਵੀ ਥੋੜਾ ਸਮਾਪਤੀ ਵਾਲਾ ਹੈ। ਗੀਤ ਨੂੰ ਸਪੋਂਸਰ ਕਰ ਰਹੇ ਸਾਡੇ ਬਹੁਤ ਹੀ ਪ੍ਰਾਊਡ ਸਪੋਂਸਰ ਜਿਹਨੇ ਸਾਨੂੰ ਇਸੀ ਮੰਥ ਹੀ ਜੁਆਇਨ ਕੀਤਾ ਹੈ, ਓਰੇਕਲ ਕੰਸਟਰਕਸ਼ਨ। ਮੈਂ ਦੱਸਣਾ ਚਾਹਾਂਗੀ ਕਿਉਂਕਿ ਸਮਰ ਐਂਡ ਹੈਗਾ, ਇਸ ਕਰਕੇ ਜੋ ਤੁਹਾਨੂੰ ਡੀਲਸ ਦੇ ਰਹੇ ਨਾ, ਤੁਸੀਂ ਕੋਈ ਵੀ ਲੈਂਡਸਕੇਪਿੰਗ ਦਾ ਕੰਮ ਕਰਾਉਣਾ ਚਾਹੁੰਦੇ ਹੋ ਆਪਣੇ ਘਰ ਦੇ ਵਿੱਚ, ਫਰੰਟ ਯਾਰਡ ਹੋ ਗਿਆ, ਬੈਕ ਯਾਰਡ ਹੋ ਗਿਆ, ਗਾਰਡਨ ਦੇ ਵਿੱਚ ਤੁਸੀਂ ਫਲਾਵਰ ਬੈਡਸ ਲਗਾਉਣੇ ਨੇ, ਵੈਜੀਟੇਬਲ ਬੈਡਸ ਵਗੈਰਾ ਚਾਹੁੰਦੇ ਹੋ, ਤਿਆਰੀ ਕਰਨਾ ਚਾਹੁੰਦੇ ਹੋ ਅਗਲੇ ਸੀਜ਼ਨ ਦੀ, ਔਰ ਅੱਛੇ ਰੇਟਸ, ਵਧੀਆ ਰੇਟ, ਘੱਟ ਡਿਸਕਾਊਂਟਡ ਰੇਟਸ ਦੇ ਵਿੱਚ ਤੁਸੀਂ ਜੌਨ ਓਰੇਕਲ ਕੰਸਟਰਕਸ਼ਨ ਕੰਪਨੀ ਦੇ ਜੌਨ ਨੂੰ ਕਾਲ ਕਰੋ। ਮੇਸਨਰੀ ਅਤੇ ਸਟੋਨ ਵਰਕ ਪੂਰਾ ਕਰਦੇ ਨੇ ਜੀ, ਡਰਾਈਵੇ ਬਣਵਾਉਣੇ ਨੇ, ਪੈਥਵੇਸ ਬਣਾਉਣੇ ਨੇ, ਚਿਮਨੀ ਬਣਵਾਉਣੀ ਹੈ, ਕੋਈ ਰਿਪੇਅਰ ਚਿਮਨੀ ਦੀ ਕਰਨੀ ਹੈ, ਪੈਟਿਓ ਸਟੈਪਸ, ਵਾਕਵੇਜ, ਫੈਂਸਿੰਗ, ਐਕਸਟੀਰੀਅਰ ਕੰਸਟਰਕਸ਼ਨ, ਸਟੱਕੋ, ਪਾਰਜਿੰਗ, ਰਿਟੇਨਿੰਗ ਵਾਲ, ਪੂਲ ਬਣਵਾਉਣਾ ਚਾਹੁੰਦੇ ਹੈਗੇ ਉਹ, ਸੋ ਲੈਂਡਸਕੇਪਿੰਗ, ਹਾਰਡਸਕੇਪਿੰਗ ਕਰਾਉਣੀ ਹੈ, ਲੋਨ, ਸੋਡਿੰਗ, ਇੰਸਟਾਲੇਸ਼ਨ, ਆਊਟਡੋਰ ਲਿਵਿੰਗ ਸਪੇਸਿਸ, ਸਾਰਾ ਕੰਮ ਕਰਦੇ ਨੇ ਜੀ, ਬਹੁਤ ਹੀ ਪ੍ਰੋਫੈਸ਼ਨਲ, ਬੋਂਡਿਡ ਅਤੇ ਇੰਸ਼ੋਰਡ। ਕਾਲ ਜੌਨ ਫਾਰ ਹਿਸ ਕੁਆਲਿਟੀ ਵਰਕ ਅਤੇ ਪ੍ਰੋਫੈਸ਼ਨਲ ਸਰਵਿਸਿਸ। ਬਹੁਤ ਹੀ ਜ਼ਿਆਦਾ ਪ੍ਰੋਫੈਸ਼ਨਲ, ਗੋਰਿਆਂ ਦੀ ਟੀਮ ਹੈਗੀ ਹੈ ਔਰ ਬਹੁਤ ਵਧੀਆ ਕੰਮ ਕਰਨਗੇ ਜੀ। 416-474-6836 ਪਹਿਲਾਂ ਡੀਲ ਬਣਾ ਲਓ, ਉਸ ਤੋਂ ਬਾਅਦ ਬੋਲੋ ਕਿ ਰੰਗਲਾ ਪੰਜਾਬ ਸੁਣ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹੋ। ਡੈਫੀਨੇਟਲੀ ਹਿਲ ਗਿਵ ਯੂ ਐਕਸਟਰਾ ਡਿਸਕਾਊਂਟ। ਵੰਸ ਅਗੇਨ ਨੰਬਰ ਟੂ ਕਾਲ 416-474-6836। ਇਸ ਗੀਤ ਤੋਂ ਬਾਅਦ ਤੁਹਾਡੀ ਖਿਦਮਤ ਦੇ ਦੁਬਾਰਾ ਪੇਸ਼ ਹੋ ਰਿਹਾ, ਜੁੜੇ ਤੁਸੀਂ ਰੇਡੀਓ ਪ੍ਰੋਗਰਾਮ ਟੀਵੀ ਪ੍ਰੋਗਰਾਮ ਰੰਗਲਾ ਪੰਜਾਬ ਦੇ ਨਾਲ, ਸੀ ਜਮਾ 1320 AM ਫ੍ਰੀਕੁਐਂਸੀਜ਼ ਦੀ ਲਹਿਰਾਂ ਉੱਤੇ। ਸੋ ਸਾਨੂੰ ਕਾਲ ਕਰ ਲਈ ਨੰਬਰ 905-813-1320, 905-813-1320 ਤੇ ਕਾਲ ਕਰ ਸਕਦੇ ਹੋ। ਚਲੋ ਜੀ, ਗੀਤ ਸੁਣੋ ਤੁਸੀਂ ਔਰ ਗੀਤ ਤੋਂ ਬਾਅਦ ਸਾਨੂੰ ਸਾਡੇ ਨਾਲ ਜੁੜੇ ਰਹਿਣਾ। ਸੋ ਵਿਲ ਬੀ ਬੈਕ ਵਿਥ ਯੂ, ਔਰ ਨਾਲ ਹੀ ਨਾਲ ਸਾਡੇ ਪ੍ਰੋਗਰਾਮ ਨੂੰ ਤੁਸੀਂ 6 ਤੋਂ ਲੈ ਕੇ 9 ਵਜੇ ਤੱਕ
9: ਸੁਣੋਗੇ। You're listening to CNN Toronto, Chawla News Network, Toronto.

0: ਸੈੱਟ ਹੋ ਜਾਵੇ ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ
1: You're listening to CJMR 1320, the voice of the city.

0: You're listening to CJMR 1320, the voice of the city.
1: ਸਾਡਾ ਰਾਠਾਂ ਦੇ ਘਰੇ ਹੀ ਰਾਠ ਜੰਮਦੇ।

Your home for culture, community, and unity here on CJMR 1320.

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320
2: ਇਸ ਇਲਾਕੇ ਕਾ ਏਕ ਹੀ ਟਾਈਗਰ ਹੈ, ਜਬ ਵੋ ਆਤਾ ਹੈ ਛਾ ਜਾਤਾ ਹੈ।

where culture lives. This is CJMR 1320, the voice of the city.

Cultures Connect. CJMR 1320, the voice of the city.

0: ਕੱਟਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: Keep it on the voice of the city CJMR 1320

0: Your home for culture, community, and unity here on CJMR 1320.
1: ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ।

0: Keep it on the voice of the city, CJMR 1320.
1: ਹਰ ਇੱਕ ਨੂੰ ਯਾਰ ਕਹਿ ਕੇ ਸੀਨੇ ਨਾਲ ਨਹੀਂ ਲੱਗਦਾ।

ਪਹਿਲਾਂ ਹਾਰਦੀ ਅਸੀਂ ਖਬਰਾਂ ਦੇ ਵਿੱਚ ਆਵਾਂਗੇ ਕੱਲੇ ਕਹਿਰੇ ਆਏ ਆ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਜਾਣ ਲੱਗੇ ਪਰ ਪੰਸਤ ਮਿੱਠੀਏ ਨਾਲ ਹੀ ਲੈ ਕੇ ਜਾਵਾਂਗੇ ਭੂਹਾ ਭੇੜੇ

where cultures connect. CJMR 1320, the voice of the city.

0: Keep it on the voice of the city, CJMR 1320.
1: RDK, Gama, let's go, man.